0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਸਲਾਮ ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਅੱਜ 22 ਜੂਨ ਸੋਮਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਮੇਰੇ ਨਾਲ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ। ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾਈਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੁੰਜਰੀ ਵੂਈਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ ਮੈਲਬਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜਿਹੜੇ ਸਰੋਤੇ ਅੱਜ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ 1 ਘੰਟੇ ਵਾਸਤੇ ਲਾਈਵ ਪ੍ਰਸਾਰਿਤ ਹੁੰਦਾ ਹੈ ਅਤੇ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਹੈ ਰਾਤ 9 ਵਜੇ SBS ਰੇਡੀਓ 2 ਉੱਤੇ। ਲਾਈਵ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਫੋਨ ਨੰਬਰ 0439-799-767 0439-799-767 ਉੱਤੇ ਆਪਣਾ ਕੋਈ ਸੁਨੇਹਾ, ਸੁਝਾਅ ਜਾਂ ਵਡਮੁੱਲਾ ਵਿਚਾਰ ਭੇਜ ਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ। ਤੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ। ਸ਼ੁਰੂਆਤ ਕਰਾਂਗੇ ਆਸਟ੍ਰੇਲੀਆ, ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ। ਉਸ ਮਗਰੋਂ ਗੱਲ ਕਰਾਂਗੇ ਜੀ ਵਿਕਟੋਰੀਆ ਵਿੱਚ ਹੋਣ ਜਾ ਰਹੇ ਸਟੇਟ ਇਲੈਕਸ਼ਨ ਦੀ ਅਤੇ ਇਹਨਾਂ ਇਲੈਕਸ਼ਨਸ ਨੂੰ ਲੈ ਕੇ ਵਿਕਟੋਰੀਆ ਦੇ ਸ਼ੈਪਟਨ ਤੋਂ ਪੰਜਾਬੀ ਭਾਈਚਾਰੇ ਦੇ ਮੌਜੂਦਾ ਸਰਕਾਰ ਪ੍ਰਤੀ ਕੀ ਵਿਚਾਰ ਨੇ ਅਤੇ ਨਵੀਂ ਸਰਕਾਰ ਤੋਂ ਕੀ ਕੁਝ ਉਮੀਦਾਂ ਰੱਖੀਆਂ ਜਾ ਰਹੀਆਂ ਨੇ, ਇਸ ਸੰਬੰਧੀ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ। ਵਿਕਟੋਰੀਆ ਦੀ ਸਿਆਸਤ ਤੋਂ ਬਾਅਦ ਸਿੱਧਾ ਚੱਲਾਂਗੇ ਜੀ ਪੰਜਾਬ ਦੇ ਵੱਲ ਨੂੰ ਤੇ ਗੱਲ ਕਰਾਂਗੇ ਪੰਜਾਬ ਦੇ ਮੌਜੂਦਾ ਸਿਆਸੀ ਅਤੇ ਸਮਾਜਿਕ ਹਾਲਾਤ ਦੀ ਸਾਡੀ ਹਫ਼ਤਾਵਾਰੀ ਪੇਸ਼ਕਾਰੀ ਪੰਜਾਬੀ ਡੈਰੀ ਦੇ ਰਾਹੀਂ। ਜਿੱਥੋਂ ਤੱਕ ਸਾਡੇ ਅੱਜ ਦੇ ਖਾਸ ਮਹਿਮਾਨ ਦੀ ਗੱਲ ਹੈ, ਪ੍ਰੋਗਰਾਮ ਦੇ ਵਿੱਚ ਅੱਜ ਤੁਹਾਨੂੰ ਅਸੀਂ ਮਿਲਾਵਾਂਗੇ ਜੀ ਆਸਟ੍ਰੇਲੀਅਨ ਇੰਡੀਅਨ ਚੈਂਬਰ ਆਫ ਕਾਮਰਸ ਦੀ ਮੈਂਬਰਸ਼ਿਪ ਅਤੇ ਪਾਰਟਨਰਸ਼ਿਪ ਪ੍ਰਧਾਨ ਰਮਨਦੀਪ ਵਧਵਾ ਹੋਰਾਂ ਦੇ ਨਾਲ, ਜੋ ਆਸਟ੍ਰੇਲੀਆ ਵਿੱਚ ਸਟਾਰਟਅਪਸ ਦੇ ਲਈ ਗ੍ਰਾਂਟਾਂ, ਸਰਕਾਰੀ ਸਹਾਇਤਾ ਅਤੇ ਕਾਰੋਬਾਰੀ ਨੈੱਟਵਰਕ ਸਥਾਪਿਤ ਕਰਨ ਸੰਬੰਧੀ ਅਹਿਮ ਜਾਣਕਾਰੀਆਂ ਸਾਂਝੀਆਂ ਕਰਨਗੇ। ਇੱਥੇ ਹੀ ਬਸ ਨਹੀਂ ਹੈ, ਇੱਕ ਹੋਰ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਅਤੇ ਉਸ ਦੇ ਵਿੱਚ ਗੱਲ ਕਰਾਂਗੇ ਜੀ ਆਸਟ੍ਰੇਲੀਆ ਦੇ ਵਿੱਚ ਦਾਨ ਅਤੇ ਫੰਡ ਰੇਜ਼ਿੰਗ ਨਾਲ ਜੁੜੇ ਨਿਯਮਾਂ ਬਾਰੇ। ਸੋ ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਹੁੰਦਾ ਰਹੇਗਾ। ਅਤੇ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾ ਦਈਏ ਕਿ ਸਾਡਾ ਫੋਨ ਨੰਬਰ 0439-799-767 ਤੁਹਾਡੇ ਸੁਨੇਹਿਆਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਅਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਅਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਉੱਤੇ।

SBS ਦੇ ਨਿਊਜ਼ ਰੂਮ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਆਸਟ੍ਰੇਲੀਅਨ ਫੈਡਰਲ ਪੁਲਿਸ ਨੇ 2.7 ਟਨ ਕੋਕੀਨ ਜ਼ਬਤ ਕੀਤੀ ਹੈ, ਜਿਸ ਨੂੰ ਆਸਟ੍ਰੇਲੀਆ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕੋਕੀਨ ਦੀ ਖੇਪ ਦੱਸਿਆ ਜਾ ਰਿਹਾ ਹੈ। ਕਰੀਬ 816 ਮਿਲੀਅਨ ਡਾਲਰ ਦੇ ਮੁੱਲ ਦੀ ਇਹ ਕੋਕੀਨ ਪੱਛਮੀ ਸਿਡਨੀ ਵਿੱਚ ਸ਼ਿਪਿੰਗ ਕੰਟੇਨਰਾਂ ਦੇ ਹੇਠਾਂ ਬਣੇ ਭੂਮੀਗਤ ਬੰਕਰਾਂ ਵਿੱਚ ਪਲਾਸਟਿਕ ਦੇ ਟੱਬਾਂ 'ਚ ਛੁਪਾਈ ਗਈ ਸੀ। ਪੁਲਿਸ ਦਾ ਦੋਸ਼ ਹੈ ਕਿ ਨਸ਼ੀਲੇ ਪਦਾਰਥ ਨੂੰ ਉੱਤਰੀ ਕੁਈਨਜ਼ਲੈਂਡ ਭੇਜਿਆ ਗਿਆ ਸੀ ਅਤੇ ਫਿਰ ਸਿਡਨੀ ਦੇ ਇੱਕ ਸੰਗਠਿਤ ਅਪਰਾਧ ਸਮੂਹ ਦੇ ਲਈ ਦੱਖਣ ਵੱਲ ਲਿਜਾਇਆ ਗਿਆ ਸੀ। ਇਸ ਮਾਮਲੇ ਵਿੱਚ ਸਿਡਨੀ ਦੇ 2 ਲੋਕਾਂ ਉੱਤੇ ਦੋਸ਼ ਲਗਾਏ ਗਏ ਨੇ, ਜਦਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ। ਲਿਬਰਲ ਪਾਰਟੀ ਦਾ ਕਹਿਣਾ ਹੈ ਕਿ ਉਹ ਨੈਸ਼ਨਲ ਡਿਸੇਬਿਲਟੀ ਯੋਜਨਾ ਭਾਵ ਕਿ NDIS ਵਿੱਚ ਸਰਕਾਰ ਦੁਆਰਾ ਪ੍ਰਸਤਾਵਿਤ ਤਬਦੀਲੀਆਂ ਦੀ ਲੰਬੀ ਜਾਂਚ ਦਾ ਸਮਰਥਨ ਕਰਦੀ ਹੈ। ਇਹਨਾਂ ਸੁਧਾਰਾਂ ਦੇ ਤਹਿਤ ਪ੍ਰੋਗਰਾਮ ਤੇ ਹੋਣ ਵਾਲੇ ਖਰਚ ਨੂੰ ਕੰਟਰੋਲ ਕਰਨ ਦੇ ਯਤਨ ਵਿੱਚ 1,60,000 ਲੋਕਾਂ ਨੂੰ NDIS ਯੋਜਨਾ ਤੋਂ ਬਾਹਰ ਕਰ ਦਿੱਤਾ ਜਾਵੇਗਾ। ਕਾਬਲੇ ਗੌਰ ਹੈ ਕਿ ਲੇਬਰ ਗ੍ਰੀਨਜ਼ ਨਾਲ ਇੱਕ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਤਹਿਤ ਪ੍ਰਸਤਾਵਿਤ ਤਬਦੀਲੀਆਂ ਦੀ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ ਅਤੇ ਇਸ ਦੇ ਬਦਲੇ ਵਿੱਚ ਗ੍ਰੀਨਜ਼ ਵੱਲੋਂ ਸਰਕਾਰ ਦੇ ਟੈਕਸ ਸੁਧਾਰਾਂ ਦਾ ਸਮਰਥਨ ਕੀਤਾ ਜਾਵੇਗਾ। ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਪ੍ਰਸਤਾਵਿਤ ਬਦਲਾਵਾਂ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਦਾ ਸਮਰਥਨ ਕਰਦੀ ਹੈ। ਉਧਰ ਵਿਰੋਧੀ ਧਿਰ ਨੇ ਘਰਾਂ ਦੀ ਨਿਲਾਮੀ ਦੌਰਾਨ ਵਿਕਰੀ ਦਰ ਵਿੱਚ ਗਿਰਾਵਟ ਦੇ ਲਈ ਸਰਕਾਰ ਦੀਆਂ ਨੀਤੀਆਂ ਉੱਤੇ ਸਵਾਲ ਚੁੱਕੇ ਨੇ ਅਤੇ ਆਖਿਆ ਕਿ ਇਹ ਸਰਕਾਰ ਦੇ ਪ੍ਰਸਤਾਵਿਤ ਕਰ ਸੁਧਾਰਾਂ ਦਾ ਨਤੀਜਾ ਹੈ। ਦਰਅਸਲ ਸ਼ਨੀਵਾਰ 20 ਜੂਨ ਨੂੰ ਕਰੀਬ 1900 ਘਰਾਂ ਦੀ ਨਿਲਾਮੀ ਹੋਈ ਸੀ, ਪਰ ਪ੍ਰਾਪਰਟੀ ਰਿਸਰਚ ਫਰਮ ਕੋਟੈਲਟੀ ਮੁਤਾਬਕ ਉਹਨਾਂ ਵਿੱਚੋਂ ਸਿਰਫ 47.4% ਘਰ ਹੀ ਵਿਕੇ ਸਨ ਅਤੇ ਇਹ ਦਰ ਅਪ੍ਰੈਲ 2020 ਤੋਂ ਬਾਅਦ ਸਭ ਤੋਂ ਘੱਟ ਨਿਲਾਮੀ ਦਰ ਹੈ। ਵਿਰੋਧੀ ਧਿਰ ਦੀ ਡਿਪਟੀ ਲੀਡਰ ਜੇਨ ਹਿਊਮ ਦਾ ਕਹਿਣਾ ਹੈ ਕਿ ਨਿਲਾਮੀ ਦੇ ਤਾਜ਼ਾ ਅੰਕੜੇ ਵਿਆਪਕ ਅਨਿਸ਼ਚਿਤਤਾ ਨੂੰ ਬਿਆਨ ਕਰਦੇ ਨੇ। ਦੂਜੇ ਪਾਸੇ ਸੋਸ਼ਲ ਸਰਵਿਸਿਜ਼ ਮਿਨਿਸਟਰ ਤਾਨੀਆ ਪਿਲਬਰਸੇਕ ਨੇ ਚੈਨਲ 7 ਦੇ ਸਨਰਾਈਜ਼ ਪ੍ਰੋਗਰਾਮ ਵਿੱਚ ਆਖਿਆ ਹੈ ਕਿ ਸਰਕਾਰ ਹਾਲੇ ਵੀ ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਚਾਹੁੰਦੀ ਹੈ, ਪਰ ਪਹਿਲਾਂ ਦੇ ਮੁਕਾਬਲੇ ਹੌਲੀ ਰਫ਼ਤਾਰ ਦੇ ਨਾਲ। ਜੰਗਲੀ ਸਮੁੰਦਰੀ ਪੰਛੀਆਂ ਵਿੱਚ ਘਾਤਕ H5N1 ਬਰਡ ਫਲੂ ਸਟੇਨ ਦਾ ਪਤਾ ਲੱਗਣ ਤੋਂ ਬਾਅਦ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਪੋਲਟਰੀ ਉਤਪਾਦਕ ਕੰਪਨੀ ਨੇ ਵੈਸਟਰਨ ਆਸਟ੍ਰੇਲੀਆ ਵਿੱਚ ਦੇ ਆਪਣੇ ਫਾਰਮਾਂ ਨੂੰ ਬੰਦ ਕਰ ਦਿੱਤਾ ਹੈ। ਕਾਬਲੇ ਗੌਰ ਹੈ ਕਿ ਇਸ ਪ੍ਰੈਸ ਦੇ ਨੇੜੇ ਇੱਕ ਸਕੂਆ ਪੰਛੀ ਦੇ ਵਿੱਚ ਵਾਇਰਸ ਦੀ ਪੁਸ਼ਟੀ ਹੋਈ ਸੀ, ਜਿਸ ਵਿੱਚ ਇੱਕ ਦੂਜੇ ਪੰਛੀ ਦਾ ਵੀ ਸ਼ੁਰੂਆਤੀ ਰਿਜ਼ਲਟ ਪੋਜ਼ਿਟਿਵ ਆਇਆ ਸੀ। ਵੈਸਟਰਨ ਆਸਟ੍ਰੇਲੀਆ ਤੱਟ ਤੇ ਹੁਣ ਤੱਕ ਘੱਟੋ ਘੱਟ 16 ਬਿਮਾਰ ਜਾਂ ਮਰੇ ਹੋਏ ਪੰਛੀਆਂ ਦੀ ਜਾਣਕਾਰੀ ਸਾਹਮਣੇ ਆਈ ਹੈ। ਸੀਬਰਡ ਕੰਜ਼ਰਵੇਸ਼ਨ ਨੈੱਟਵਰਕ ਤੋਂ ਔਰੇਲੀ ਲੈਬੇ ਦਾ ਕਹਿਣਾ ਹੈ ਕਿ ਵਾਇਰਸ ਦੇ ਅੰਦਾਜ਼ੇ ਨਾਲੋਂ ਕਿਤੇ ਜ਼ਿਆਦਾ ਫੈਲੇ ਹੋਣ ਦੀ ਸੰਭਾਵਨਾ ਹੈ। ਰੁੱਖ ਅੰਤਰਰਾਸ਼ਟਰੀ ਖਬਰਾਂ ਦਾ ਕਰੀਏ ਤਾਂ ਹਿਜ਼ਬੁੱਲਾ ਨੇਤਾ ਨਈਮ ਕਾਸਮ ਨੇ ਇਜ਼ਰਾਈਲ ਨੂੰ ਲਿਬਨਾਨ ਤੋਂ ਪਿੱਛਾ ਹਟਣ ਲਈ ਆਖਿਆ ਹੈ ਅਤੇ ਨਾਲ ਹੀ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਦੱਖਣ ਵਿੱਚ ਇਜ਼ਰਾਈਲ ਫੌਜ ਦੇ ਲਈ ਕੋਈ ਸੁਰੱਖਿਆ ਖੇਤਰ ਨਹੀਂ ਹੋਵੇਗਾ। ਉਹਨਾਂ ਇਹ ਵੀ ਆਖਿਆ ਕਿ ਇਜ਼ਰਾਈਲ ਦੁਆਰਾ ਜੰਗਬੰਦੀ ਦੀ ਕਿਸੇ ਵੀ ਉਲੰਘਣਾ ਦਾ ਸਮੂਹ ਵੱਲੋਂ ਕਰਾਰਾ ਜਵਾਬ ਦਿੱਤਾ ਜਾਏਗਾ। ਜ਼ਿਕਰਯੋਗ ਹੈ ਕਿ ਹਿਜ਼ਬੁੱਲਾ ਦੀ ਇਹ ਚੇਤਾਵਨੀ ਇਜ਼ਰਾਈਲੀ ਅਧਿਕਾਰੀਆਂ ਦੁਆਰਾ ਇਹ ਕਹਿਣ ਤੋਂ ਬਾਅਦ ਆਈ ਹੈ ਕਿ ਉਹਨਾਂ ਦੀ ਫੌਜ ਲਿਬਨਾਨ ਦੇ ਅੰਦਰ ਖਤਰਿਆਂ ਖਿਲਾਫ਼ ਕਾਰਵਾਈ ਦੇ ਲਈ ਆਜ਼ਾਦ ਹੈ। ਇਸ ਦੇ ਨਾਲ ਹੀ ਕਾਸਮ ਨੇ ਲਿਬਨਾਨ ਸਰਕਾਰ ਨੂੰ ਈਰਾਨ ਦੇ ਨਾਲ ਆਪਣੇ ਰਿਸ਼ਤੇ ਸੁਧਾਰਨ ਦਾ ਵੀ ਸੱਦਾ ਦਿੱਤਾ ਹੈ। ਆਖਰ

0: तो दोस्तों एक बार फिर तुहाड़ा सारयां दा निग्गा स्वागत एस बी एस दे पंजाबी प्रोग्राम दे विच जिहड़ा इस वेले तुसी लाइव सुन रहे हो एस बी एस साउथ एशियन दे उत्ते। सोमवार तो शुक्रवार 4 बजे तो लेके 5 बजे तक साडा इह प्रोग्राम लाइव प्रसारित हुंदा है ते इसका मुड़ प्रसारण होएगा रात 9 बजे एस बी एस रेडियो 2 दे उत्ते। प्रोग्राम दे विच अगली पेशकारी दे वल्लों चलदे आ, गल करदे आ जी विक्टोरिया दी सूबाई सियासत दी। विक्टोरिया दे जिहड़े स्टेट इलैक्शन होणे ने नवंबर 2026 दे विच, कहण दा भाव कि अज तों तकरीबन 5 महीनों दे बाद जिहड़े इलैक्शन होणे ने उहनां नूं लैके जिथे सियासी पार्टियां दी जिहड़ी है सरगर्मी ओह वधणी शुरू हो गई है, और नाल दी नाल जिहड़ा साडा भारतीय भाईचारा और खास तौर पर पंजाबी भाईचारा है वह मौजूदा सरकार की कारगुजारी नूं किस तरीके नाल वेख रहा है, और जिहड़ी नवीं सरकार आएगी हुण इहनां दी 2026 दे जिहड़े इलैक्शन होणे ने नवंबर दे विच, उस नवीं सरकार तो की कुछ आसा उम्मीदा लगा के बैठा है। एस बी एस पंजाबी दे वलों जिहड़ा विक्टोरिया दा खेतरी इलाका शैप्टन है जिथे पंजाबी भाईचारे की बहुतात है, उस इलाके दे विच जाके भाईचारे दे लोकां दे नाल गलबात की गई है। साडे साथी पनीर ढिंगरा होरां दे वलों उत्थे विजिट करके लोगों के विचार ले गए ने कि कुछ लोग आख रहे ने मौजूदा सरकार नूं लैके और नवीं सरकार नूं लैके। सारी गलबातों नूं सुणाउने आ इस संखेप रिपोर्ट दे राहीं।
1: एस बी एस पंजाबी ते तुहाडा स्वागत है, मैं हाँ पुनीत ढींगरा। एस बी एस पंजाबी दी टीम पिछले दिनी विक्टोरिया दे फूड बाउल कहे जाण वाले इलाके शैप्टन पहुंची सी। यह खेतर है जिथे पंजाबी परिवारों ने खेतीबाड़ी तो लैके हॉस्पिटैलिटी और डिजिटल टैक्नोलॉजी तक हर खेतर विच अपनी मेहनत के झंडे गड्ढे हैं। साल 2021 के अंकड़ों मुताबिक सिटी ऑफ ग्रेटर शैप्टन दे विच 1549 लोग घर विच पंजाबी बोलते हैं, इत्थे रहन वाले 1981 लोगों का जन्म भारत विच होया है। पर हर खेतरी इलाके वांग शैप्टन दियां अपनियां विलक्षण खूबियां दे नाल नाल कुछ स्थानक समस्यावां भी हन। आउण वालियां विक्टोरियन स्टेट चोणां दे मद्देनज़र असी इत्थों दे पंजाबी परिवारां, किसानां अते कारोबारियां नाल मुलाकात कीती। असी इह जानण दी कोशिश कीती कि इस वार चोणां विच उहनां दे मुख मुद्दे की हन अते उह आउण वाली सरकार अते राजनीतिक लीडरां कोलों की उम्मीदां रखदे ने। आओ लै चलदे हां शैप्टन अते करवाउने हां गल्लबात तुहाडी शैप्टन विच वसदे पंजाबियां नाल। सब तो पहला असी गल की शैप्टन तो ही पंजाबी ऑडियो बुक्स ऐप सुहावी चला रहे संस्थापक सर मोहब्बत दे नाल, उन्हां दे इस बारे विचार कुछ अजिहे हन।
2: ਇੱਥੇ ਦੇਖੋ ਜਿਹੜੇ ਲੋਕਲ, ਇੱਥੇ ਪਹਿਲੀ ਗੱਲ ਤਾਂ ਜਿੱਦਾਂ ਆਮ ਮੈਲਬਨ ਦੇ ਵਿੱਚ ਹੈ ਨਾ, ਲੇਬਰ ਦਾ ਪ੍ਰਭਾਵ ਹੁੰਦਾ ਵਾ। ਇੱਥੇ ਤਾਂ ਕਈ ਵਾਰੀ ਲੇਬਰ ਕੰਟੈਸਟ ਵੀ ਨਹੀਂ ਕਰਦੇ, ਜ਼ਿਆਦਾ ਨੈਸ਼ਨਲ ਦਾ ਜਾਂ ਇੰਡੀਪੈਂਡੈਂਟ ਪਹਿਲਾਂ ਜਿੱਤਦੇ ਰਹੇ ਆ। ਅਤੇ ਜਿਹੜੇ ਲੋਕਲ ਮੁੱਦੇ ਨੇ ਉਹੀ ਨੇ ਵੀ ਸੜਕਾਂ ਸੁਧਾਰਨ। ਇੱਥੇ ਇੱਕ ਬੜਾ ਵੱਡਾ ਮੁੱਦਾ ਵਾ ਵੀ ਜਿਹੜਾ ਸ਼ੈਪਟਨ ਅਤੇ ਮਰੂਪਨਾ ਨਾ ਆਪਸ 'ਚ, ਉਹ ਇੱਕੋ ਹੀ ਵੱਡਾ ਬ੍ਰਿਜ ਜੋੜਦਾ ਉਹਨੂੰ, ਉਹਦੇ ਬਾਈਪਾਸ ਦਾ ਇੱਕ ਵੱਡੇ ਬ੍ਰਿਜ ਦਾ ਕਾਫੀ ਚਿਰ ਦਾ ਜਿਹੜੀ ਮੰਗ ਆ ਉਹ ਅਜੇ ਤੱਕ ਬਜਟ 'ਚ ਵੀ ਨਹੀਂ ਲਿਆਂਦੀ, ਇੱਕ ਦੋ ਵਾਰੀ ਲਿਆ ਕੇ ਕੈਂਸਲ ਕਰਤੀ ਇਹਨਾਂ ਨੇ। ਫਿਰ ਸ਼ਹਿਰ ਦੇ ਬਾਈਪਾਸ ਦੀ ਵੀ ਮੰਗ ਹੈਗੀ ਆ, ਜਿਹੜਾ ਇਹ ਤਾਂ ਇਨਫਰਾਸਟ੍ਰਕਚਰ ਵੱਲੋਂ ਆ। ਬਾਕੀ ਇਹਨੂੰ ਸਪੋਰਟਸ ਕੈਪੀਟਲ ਆਫ ਵਿਕਟੋਰੀਆ ਕਿਹਾ ਜਾਂਦਾ ਸ਼ੈਪਟਨ ਨੂੰ, ਅਤੇ ਉਹਦੇ ਵਾਸਤੇ ਜਿਹੜੀਆਂ ਸਪੋਰਟਿੰਗ ਫੈਸਿਲਿਟੀਜ਼ ਨੇ ਉਹਦੇ ਵਾਸਤੇ ਫਰਦਰ ਮੰਗਾਂ ਨੇ ਵੀ ਹੋਰ ਜ਼ਿਆਦਾ ਇੰਪਰੂਵ ਕੀਤੀਆਂ ਜਾਣ, ਹਸਪਤਾਲ ਹੋਰ ਇੰਪਰੂਵ ਹੋਵੇ, ਹੈ ਨਾ। ਮੇਰੀ ਜੇ ਮੈਨੂੰ ਪਰਸਨਲ ਜੇ ਮੰਗ ਪੁੱਛੋ ਨਾ, ਤਾਂ ਮੈਨੂੰ ਲੱਗਦਾ ਵੀ ਸ਼ੈਪਟਨ ਛੋਟੇ ਛੋਟੇ ਸ਼ਹਿਰ ਮਾਊਂਟ ਗੈਂਬੀਰ ਵਰਗੀਆਂ 'ਚ ਵੀ ਫਲਾਈਟ ਹੈਗੀ ਆ, ਇੱਥੋਂ ਇੱਕ ਭਾਵੇਂ ਹਫ਼ਤੇ ਦੀ ਇੱਕ ਹੋਵੇ, ਸਿਡਨੀ ਨੂੰ ਫਲਾਈਟ ਵੀ ਚਾਹੀਦੀ ਆ।
1: ਅੱਗੇ ਵੱਧਦੇ ਹਾਂ ਅਤੇ ਸੁਣਦੇ ਹਾਂ ਖੇਤੀਬਾੜੀ ਖੇਤਰ ਨਾਲ ਜੁੜੇ ਗੁਰਿੰਦਰ ਸਿੰਘ ਦੇ ਵਿਚਾਰ।
3: ਹਾਂਜੀ, ਸਭ ਤੋਂ ਵੱਡੀ ਤਾਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਮੈਂਸ਼ਨ ਕੀਤਾ ਕਿ ਲੇਬਰ ਦੀ ਸ਼ੋਰਟੇਜ ਹੈ, ਲੇਬਰ ਵੱਲ ਧਿਆਨ ਦੇਣਾ ਚਾਹੀਦਾ, ਕਿਉਂਕਿ ਜਿਹੜੇ ਇੱਥੋਂ ਦੇ ਬਛਿੰਦੇ ਨੇ ਉਹ ਫਾਰਮਿੰਗ ਘੱਟ ਕਰਨਾ ਚਾਹੁੰਦੇ ਨੇ, ਨਵਾਂ ਬੰਦਾ ਆ ਕੇ ਇੱਥੇ ਮਿਹਨਤ ਵੀ ਕਰਦਾ ਅਤੇ ਹਰੇਕ ਤਰ੍ਹਾਂ ਦਾ ਕੰਮ ਕਰ ਲੈਂਦਾ ਜੀ, ਅਤੇ ਲੇਬਰ ਦਾ ਬਾਕੀ ਡਾਇਰੈਕਟ ਜਿੱਦਾਂ ਮੈਂ ਕਿਹਾ ਵਿੱਚ ਆੜ੍ਹਤੀਏ ਨੇ ਵਿੱਚ ਬ੍ਰੋਕਰ ਨੇ, ਉਹਦੇ ਲਈ ਫਾਰਮਰ ਲਈ ਡਾਇਰੈਕਟ ਮਾਰਕੀਟਿੰਗ ਦੇ ਵੀ ਵਸੀਲੇ ਬਣਾਉਣੇ ਚਾਹੀਦੇ ਨੇ, ਜਿਹਦੇ ਨਾਲ ਫਾਰਮਰ ਆਪਣੀ ਚੀਜ਼ ਡਾਇਰੈਕਟ ਹੀ ਕੰਜ਼ਿਊਮਰ ਤੱਕ, ਕਸਟਮਰ ਤੱਕ ਵੇਚ ਸਕੇ ਜੀ। ਪੈਟਰੋਲ ਡੀਜ਼ਲ ਦਾ ਕਿਆ ਭਾਅ, ਉਹ ਤਾਂ ਬਿਲਕੁਲ ਬਹੁਤ ਹੀ ਜ਼ਿਆਦਾ ਮਾਰ ਆਪਣੇ ਕਿਸਾਨਾਂ 'ਤੇ ਹੈਗੀ ਹੈ ਜੀ, ਅਤੇ ਫਰਟੀਲਾਈਜ਼ਰ ਦੀ ਵੀ

0: ਬਿੱਗ ਪ੍ਰੋਬਲਮ ਹੈ ਜੀ, ਹੈ ਨਾ। ਇਹਦੇ ਲਈ ਵੀ ਉਹਨਾਂ ਨੂੰ ਪਹਿਲਾਂ ਹੀ ਪੋਲਿਸੀਆਂ ਅਤੇ ਪਹਿਲਾਂ ਹੀ ਤਿਆਰੀ ਰੱਖਣੀ ਚਾਹੀਦੀ ਹੈ, ਜਿਸ ਤਰ੍ਹਾਂ ਦਾ ਵਰਲਡ ਦਾ ਮਾਹੌਲ ਬਣ ਰਿਹਾ ਹੈ ਨਾ। ਸਾਰੀ ਦੁਨੀਆ 'ਚ ਹੀ ਲੱਗਦਾ ਹੈ ਫਰਟੀਲਾਈਜ਼ਰ ਦੀ ਅਤੇ ਪੈਟਰੋਲ ਡੀਜ਼ਲ ਦੀ ਕਿੱਲਤ ਆਊਗੀ, ਪਰ ਮੈਨੂੰ ਲੱਗਦਾ ਸਰਕਾਰ ਨੂੰ ਪਹਿਲਾਂ ਹੀ ਅਗਾਂਹ ਵਧੂ ਸੋਚ ਰੱਖ ਕੇ ਉਹਦੇ ਲਈ ਤਿਆਰੀ ਰੱਖਣੀ ਚਾਹੀਦੀ ਹੈ, ਹੋਣੀ ਚਾਹੀਦੀ ਸੀ ਹੁਣ ਤੱਕ ਦੀ ਮੇਰੇ ਹਿਸਾਬ ਨਾਲ ਤਾਂ। ਅਤੇ ਬਾਕੀ ਹੁਣ ਤੱਕ ਦਾ ਸੀਜ਼ਨ ਇਹ ਸਾਡਾ ਇੱਥੇ ਔਫ ਹੋ ਰਿਹਾ, ਹੁਣ ਜਦੋਂ ਨਵਾਂ ਸੀਜ਼ਨ ਸਟਾਰਟ ਹੋਊਗਾ ਉਹਦੇ 'ਚ ਦੇਖਾਂਗੇ ਫਰਟੀਲਾਈਜ਼ਰ ਦੀ ਕੀ ਕਿੱਲਤ ਆਉਂਦੀ ਹੈ। ਪਰ ਪਹਿਲਾਂ ਵੀ ਕੋਵਿਡ ਤੋਂ ਬਾਅਦ ਵੀ ਸਾਡਾ 20-30% ਹਰੇਕ ਚੀਜ਼ 'ਚ ਪ੍ਰਾਈਸ ਵੱਧ ਗਿਆ ਸੀ।
1: ਹੁਣ ਗੱਲ ਕਰਦੇ ਹਾਂ ਸੁਖਦੀਪ ਸਿੰਘ ਜੀ ਦੇ ਨਾਲ, ਜਿਨ੍ਹਾਂ ਨੇ ਪਰਿਵਾਰ ਸਮੇਤ ਮੈਲਬਨ ਤੋਂ ਰੀਜਨਲ ਵਿਕਟੋਰੀਆ ਦਾ ਰੁੱਖ ਕੀਤਾ।
2: ਦੇਖੋ ਜੀ, ਮੋਸਟਲੀ ਆਈ ਥਿੰਕ ਇੱਥੇ ਇੰਨੇ ਜ਼ਿਆਦਾ ਮੁੱਦੇ ਨਹੀਂ ਹੈਗੇ, ਪਰ ਜਿਹੜੇ ਜ਼ਿਆਦਾਤਰ ਬੰਦੇ ਚਾਹੁੰਦੇ ਨੇ ਉਹ ਇਨਫਰਾਸਟਰਕਚਰ ਦੇ ਹੀ ਨੇ, ਵੀ ਜਿਹੜੀਆਂ ਰੋਡਸ ਨੇ ਜਿਹੜੇ ਖਾਸ ਕਰਕੇ ਪਿੱਛੇ ਮਤਲਬ ਕਿ ਨੋਟ ਸ਼ਹਿਰ ਦੇ ਵਿੱਚ ਬਟ ਜਿਹੜੇ ਖੇਤਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਲਈ ਜਿਹੜੀਆਂ ਸੜਕਾਂ ਨੇ ਉਹ ਥੋੜ੍ਹੀਆਂ ਜਿਹੀਆਂ ਬੈਟਰ ਹੋ ਸਕਣ, ਅਤੇ ਦੈਟਸ ਅਬਾਊਟ ਆਲ।
1: ਵਿਕਟੋਰੀਅਨ ਸਕੂਲ ਆਫ ਲੈਂਗੁਏਜਸ ਤੋਂ ਸ਼ੈਪਟਨ ਦੇ ਵਿੱਚ ਪੰਜਾਬੀ ਭਾਸ਼ਾ ਨਾਲ ਜੁੜੇ ਜਗਵਿੰਦਰ ਸਿੰਘ ਕਹਿੰਦੇ ਹਨ ਕਿ ਜਿਹੜੀ ਵੀ ਸਰਕਾਰ ਬਣੇ ਪਰ ਮਲਟੀਕਲਚਰਲ ਭਾਸ਼ਾਵਾਂ ਨੂੰ ਇੱਦਾਂ ਹੀ ਪ੍ਰਫੁੱਲਿਤ ਕਰਦੀ ਰਹੇ।
3: ਜਿਹੜੀ ਵੀ ਨਵੀਂ ਸਰਕਾਰ ਆਉਂਦੀ ਹੈ ਜਾਂ ਜੋ ਚੱਲ ਰਹੀ ਹੈ ਜੀ, ਵਿਕਟੋਰੀਆ ਇੱਕ ਮਲਟੀਕਲਚਰਲ ਸਟੇਟ ਹੈ ਜੀ, ਕੰਟਰੀ ਉਹ ਜਿਹੜੀ ਹੈ ਜੀ ਉਹ ਮਲਟੀਕਲਚਰ ਦੇ ਉੱਤੇ ਬਣੀ ਹੋਈ ਆ, ਅਤੇ ਅਸੀਂ ਆਸ ਕਰਦੇ ਹਾਂ ਵੀ ਜਿਹੜੀ ਵੀ ਸਰਕਾਰ ਆਵੇ ਉਹ ਇੱਦਾਂ ਦੇ ਉਪਰਾਲਿਆਂ ਨੂੰ ਇੱਦਾਂ ਹੀ ਸਹਿਯੋਗ ਦਿੰਦੀ ਰਹੇ, ਵੱਧ ਤੋਂ ਵੱਧ ਫੰਡਿੰਗ ਦੇਵੇ ਤਾਂ ਜੋ ਇਹ ਇੱਥੇ ਬੱਚੇ ਆਪਣੀ ਮਾਂ ਬੋਲੀ ਸਿੱਖ ਕੇ ਜਿੱਥੋਂ ਵੀ ਉਹਨਾਂ ਦੀ ਬੈਕਗਰਾਊਂਡ ਹੈ ਉਹਦੇ ਨਾਲ ਨਾ ਟੁੱਟਣ ਅਤੇ ਉੱਥੇ ਜਾ ਕੇ ਉਹਨਾਂ ਵਾਂਗ ਹੀ ਮਹਿਸੂਸ ਕਰਨ।
1: ਖੇਤਰੀ ਇਲਾਕਿਆਂ ਵਿੱਚ ਮੋਟਲ ਦਾ ਕਾਰੋਬਾਰ ਚਲਾ ਰਹੇ ਸੁਖਜੀਤ ਸਿੰਘ ਧਨੋਆ ਦਾ ਮੰਨਣਾ ਹੈ ਕਿ ਹੌਸਪਿਟੈਲਿਟੀ ਅਤੇ ਟੂਰਿਜ਼ਮ ਨੂੰ ਹੋਰ ਪ੍ਰਮੋਟ ਕੀਤਾ ਜਾਣਾ ਚਾਹੀਦਾ ਹੈ।
4: ਸਾਡੇ ਤਾਂ ਮੁੱਦੇ ਇਹੋ ਹੀ ਆ ਕਿ ਜਿਹੜਾ ਜਿਵੇਂ ਹੌਸਪਿਟੈਲਿਟੀ ਜਾਂ ਟੂਰਿਜ਼ਮ ਆ ਇਹਨੂੰ ਥੋੜ੍ਹਾ ਜਿਹਾ ਤੁਸੀਂ ਮਤਲਬ ਅਪਗ੍ਰੇਡ ਕਰੋ ਜਾਂ ਤੁਸੀਂ ਕੁਛ ਇਹੋ ਜਿਹੇ ਕੰਮ ਕਰੋ ਜਿਹਦੇ ਨਾਲ ਟੂਰਿਜ਼ਮ ਜ਼ਿਆਦਾ ਪ੍ਰਫੁੱਲਤ ਹੋਵੇ, ਜਿਵੇਂ ਰੀਜਨਲ ਏਰੀਆਸ ਦੇ ਵਿੱਚ ਤੁਹਾਨੂੰ ਕੁਛ ਇਹੋ ਜਿਹਾ ਕਰਨਾ ਚਾਹੀਦਾ। ਸਾਡੀ ਅਤੇ ਗੌਰਮੈਂਟ ਨੂੰ ਇਹੀ ਅਪੀਲ ਆ ਕਿ ਮਤਲਬ ਟੂਰਿਜ਼ਮ ਨੂੰ ਤੁਸੀਂ ਪ੍ਰਫੁੱਲਤ ਕਰੋ, ਉਹਦੇ ਨਾਲ ਇਕੱਲਾ ਮੋਟਲਸ ਬਿਜ਼ੀ ਨਹੀਂ ਹੁੰਦੇ, ਉਹਦੇ ਨਾਲ ਸਾਰਾ ਜਿੰਨਾ ਵੀ ਟਾਊਨ ਹੁੰਦਾ ਕੋਈ ਵੀ ਟਾਊਨ ਲਾ ਲਓ ਉਹਦੀ ਇਕੋਨਮੀ 'ਤੇ ਬਹੁਤ ਫਰਕ ਪੈਂਦਾ।
1: ਇਸ ਦੇ ਨਾਲ ਹੀ ਸ਼ੈਪਟਨ ਤੋਂ ਨੈਸ਼ਨਲ ਪਾਰਟੀ ਦੇ MP ਸੈਮ ਬਿਰਲ ਨਾਲ ਵੀ ਅਸੀਂ ਇਸੇ ਮਸਲੇ 'ਤੇ ਗੱਲ ਕੀਤੀ ਅਤੇ ਪੁੱਛਿਆ ਕਿ ਉਹਨਾਂ ਮੁਤਾਬਕ ਲੋਕਲ ਲੋਕਾਂ ਦੇ ਮੁੱਦੇ ਕੀ ਹਨ।
5: They want governments to prioritize infrastructure in regional areas. So they want people here want better roads. We take all of this produce, as well as what you can see here, we're taking it to the Port of Melbourne, we're taking it to the Melbourne markets, to the Sydney markets. If our road network is falling apart, which it is at the moment, then that doesn't help our farmers. But we also need new roads, bridges, all of the infrastructure that makes people move here and that can facilitate the growth of our agricultural and manufacturing sector.
1: ਟਾਈਸਨ ਸ਼ੈਪਟਨ ਦੀ ਪੰਜਾਬੀ ਕਮਿਊਨਿਟੀ ਦੇ ਉਹ ਅਹਿਮ ਵਿਚਾਰ ਅਤੇ ਮੁੱਦੇ ਜੋ ਆਉਣ ਵਾਲੀਆਂ ਵਿਕਟੋਰੀਅਨ ਚੋਣਾਂ ਦੀ ਰੂਪ ਰੇਖਾ ਤੈਅ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਨੇ, ਚਾਹੇ ਉਹ ਖੇਤੀਬਾੜੀ ਦੀਆਂ ਚੁਣੌਤੀਆਂ ਹੋਣ, ਰੀਜਨਲ ਇਨਫਰਾਸਟ੍ਰਕਚਰ ਜਾਂ ਫਿਰ ਕਾਰੋਬਾਰਾਂ ਲਈ ਸਰਕਾਰੀ ਸਹਿਯੋਗ। ਸ਼ੈਪਟਨ ਦੇ ਪੰਜਾਬੀਆਂ ਨੇ ਸਾਫ਼ ਕਿਹਾ ਹੈ ਕਿ ਇਸ ਵਾਰ ਉਹ ਕੇਵਲ ਵਾਅਦੇ ਨਹੀਂ ਬਲਕਿ ਜ਼ਮੀਨੀ ਪੱਧਰ 'ਤੇ ਕੰਮ ਚਾਹੁੰਦੇ ਨੇ। ਇਸ ਖਾਸ ਚੋਣ ਰਿਪੋਰਟ ਬਾਰੇ ਤੁਹਾਡੀ ਕੀ ਹੈ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ। ਹੁਣ ਮੈਨੂੰ ਯਾਨੀ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ ਅਤੇ ਆਸਟ੍ਰੇਲੀਆ ਅਤੇ ਦੁਨੀਆ ਭਰ ਦੀਆਂ ਹੋਰਨਾਂ ਖਬਰਾਂ ਲਈ ਜੁੜੇ ਰਹੋ ਸਾਡੀ ਵੈਬਸਾਈਟ sbs.com.au/punjabi ਦੇ ਨਾਲ।
6: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
7: Starting a new life in Australia isn't easy.
8: A lot of companies have rejected me.
9: Sometimes I feel like, oh, I'm gonna quit, I've given up.
7: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
10: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
11: SBS Audio.
12: अपनी वेवलेंथ नाल मेल खांदियां तिरंगा सुनन लई प्ले बटन दबाओ.
13: SBS Chill.
14: SBS Pop Asia. Non-stop Asian pop.
15: Can you describe that feeling for people who haven't experienced it?
16: SBS Hindi उपलब्ध करवाता है.
17: Far from the partisan politics.
12: नाल ही सट तो वध भाषावां विच खबरां भी. तुहाडे मूड नाल मेल खांदा संगीत अते मनमोहक पॉडकास्ट भी जो तुहाडी उडीक कर रहे ने. SBS Audio ऐप डाउनलोड करो जां
14: sbs.com.au/audio.
18: ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ. ਤੁਸੀਂ ਜੁੜ ਰਹੇ ਹੋ SBS ਪੰਜਾਬੀ ਦੇ ਨਾਲ, ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ. ਅੱਜ 22 ਜੂਨ ਦਾ ਦਿਨ ਹੈ ਔਰ ਅੱਜ ਦਾ ਪ੍ਰੋਗਰਾਮ SBS ਦੇ ਮੈਲਬਨ ਸਟੂਡੀਓ ਤੋਂ ਪੇਸ਼ ਕੀਤਾ ਜਾ ਰਿਹਾ. ਸੋਮਵਾਰ ਨੂੰ ਅਸੀਂ ਲੈ ਕੇ ਆਉਂਦੇ ਹਾਂ ਜੀ ਤੁਹਾਡੇ ਵਾਸਤੇ ਪੰਜਾਬੀ ਡਾਇਰੀ. ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ ਇਸ ਵਕਤ ਸਿਆਸੀ ਤੌਰ 'ਤੇ, ਸਮਾਜਿਕ ਤੌਰ 'ਤੇ, ਸਾਰਾ ਵੇਰਵਾ ਪੰਜਾਬੀ ਡਾਇਰੀ ਦੇ ਰਾਹੀਂ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ. ਔਰ ਜਿੱਥੋਂ ਤੱਕ ਪੰਜਾਬ ਦੇ ਸਿਆਸੀ ਮਾਹੌਲ ਦੀ ਗੱਲ ਹੈਗੀ ਹੈ, ਵਿਧਾਨ ਸਭਾ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨਜ਼ਦੀਕ ਆ ਰਿਹਾ, ਸਿਆਸੀ ਪਾਰਟੀਆਂ ਦੀ ਗਹਿਮਾ ਗਹਿਮੀ, ਸਿਆਸੀ ਪਾਰਟੀਆਂ ਦੀਆਂ ਜਿਹੜੀਆਂ ਸਰਗਰਮੀਆਂ ਨੇ ਹੋਰ ਤੇਜ਼ ਹੋ ਰਹੀਆਂ ਨੇ. ਪੰਜਾਬ ਕਾਂਗਰਸ ਦੇ ਵਿੱਚ ਨਵਾਂ ਪੰਜਾਬ ਪ੍ਰਧਾਨ ਆਉਣ ਵਾਲਾ ਹੈ. ਦੂਸਰੇ ਪਾਸੇ ਮੁੱਖ ਮੰਤਰੀ ਪੰਜਾਬ ਨੇ ਜਿਹੜਾ ਪੰਜਾਬ ਦੇ ਪਿੰਡਾਂ ਵੱਲ ਨੂੰ ਰੁਖ ਕੀਤਾ ਹੋਇਆ, ਲੋਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ. ਔਰ ਉੱਧਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਮੁੱਖ ਮੰਤਰੀ ਖਿਲਾਫ਼ ਮੋਰਚਾ ਖੋਲ੍ਹਿਆ ਹੈ, ਕਿਉਂਕਿ ਜਿਹੜੀ ਮੁੱਖ ਮੰਤਰੀ ਦੀ ਪਿਛਲੇ ਦਿਨਾਂ ਦੇ ਵਿੱਚ ਇੱਕ ਕਥਿਤ ਜਿਹੜੀ ਵੀਡੀਓ ਵਾਇਰਲ ਹੋਈ ਸੀ, ਉਸ ਨੂੰ ਲੈ ਕੇ ਮੁੱਖ ਮੰਤਰੀ ਦੇ ਉੱਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ. ਤਮਾਮ ਵੇਰਵਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਇਸ ਰਿਪੋਰਟ ਦੇ ਰਾਹੀਂ.
19: ਪੰਜਾਬੀ ਡਾਇਰੀ 'ਚ ਆਪ ਜੀ ਨੂੰ ਖੁਸ਼ ਆਮਦੀਦ. ਅੱਜ ਦੀਆਂ ਹਾਈਲਾਈਟਸ. ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ. ਰਾਹੁਲ ਗਾਂਧੀ ਨੇ ਪੰਜਾਬ ਦੇ 5 ਸੀਨੀਅਰ ਆਗੂਆਂ ਨਾਲ ਕੀਤੀ ਮੀਟਿੰਗ. ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਪਿੰਡਾਂ ਦਾ ਰੁੱਖ. ਪੰਜਾਬ ਅੰਦਰ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਪਹਿਲੀ ਤਿਮਾਹੀ ਕਿਸ਼ਤ 1 ਜੁਲਾਈ ਨੂੰ ਜਾਰੀ ਹੋਏਗੀ. ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੇਂਦਰੀ ਉੱਚ ਸਿੱਖਿਆ ਬਾਰੇ ਬਿੱਲ ਦਾ ਵਿਰੋਧ. ਪੰਜਾਬ ਦੌਰੇ 'ਤੇ ਭਾਜਪਾ ਦੇ ਨਵੇਂ ਪ੍ਰਧਾਨ ਨਿਤਿਨ ਨਵੀਨ ਨੇ ਹਰ ਹਲਕੇ 'ਚ ਅੰਦੋਲਨ ਵਿੱਢਣ ਦਾ ਦਿੱਤਾ ਸੱਦਾ. ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕਥਿਤ ਫਰਜ਼ੀ ਵੀਡੀਓ ਬਾਰੇ ਦਿੱਤਾ ਸਪਸ਼ਟੀਕਰਨ, ਤੇ ਪੰਜਾਬ ਸਰਕਾਰ ਵੱਲੋਂ ਟੈਕਸ ਡਿਫਾਲਟਰਾਂ ਦੀਆਂ ਜਾਇਦਾਦਾਂ ਦੀ ਨਿਲਾਮੀ ਸ਼ੁਰੂ. ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਸੂਬਾਈ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲਣਾ ਤੈਅ ਹੈ ਅਤੇ ਹਾਈਕਮਾਂਡ ਵੱਲੋਂ ਇਸ ਦਾ ਐਲਾਨ ਕਿਸੇ ਵੀ ਵੇਲੇ ਸੰਭਵ ਹੈ. ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਦੇ 5 ਸੀਨੀਅਰ ਆਗੂਆਂ ਨਾਲ ਕੱਲ੍ਹ ਮੀਟਿੰਗ ਕੀਤੀ ਅਤੇ ਇਹਨਾਂ ਆਗੂਆਂ ਨੂੰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਇੱਕਜੁੱਟ ਹੋ ਕੇ ਲੜਨ ਵਾਸਤੇ ਕਿਹਾ. ਅਹਿਮ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਇਹਨਾਂ ਆਗੂਆਂ ਨੂੰ ਹਾਈਕਮਾਂਡ ਵੱਲੋਂ ਲੈ ਜਾਣ ਵਾਲੇ ਫੈਸਲੇ ਬਾਰੇ ਕੋਈ ਵੀ ਭੇਦ ਖੋਲ੍ਹਣ ਤੋਂ ਗੁਰੇਜ਼ ਕੀਤਾ. ਵੇਰਵਿਆਂ ਅਨੁਸਾਰ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੇ ਨਾਮ ਅਤੇ ਬਾਕੀ ਕਮੇਟੀਆਂ ਬਾਰੇ ਫੈਸਲਿਆਂ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਹਨ. ਰਾਹੁਲ ਗਾਂਧੀ ਕੱਲ੍ਹ 23 ਜੂਨ ਨੂੰ ਵਿਦੇਸ਼ ਜਾ ਰਹੇ ਹਨ ਅਤੇ ਹੁਣ ਕਿਸੇ ਵੀ ਵੇਲੇ ਪੰਜਾਬ ਕਾਂਗਰਸ 'ਚ ਫੇਰ ਬਦਲ ਬਾਰੇ ਫੈਸਲਾ ਆ ਸਕਦਾ ਹੈ. ਆਖਰੀ ਸਮੇਂ ਤੱਕ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਕਤਾਰ ਵਿੱਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਦਾ ਨਾਮ ਚੱਲ ਰਿਹਾ ਸੀ. ਸੂਤਰ ਦੱਸਦੇ ਨੇ ਕਿ ਮੌਜੂਦਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜਾਣਾ ਹੁਣ ਤੈਅ ਹੈ. ਦੱਸਣਯੋਗ ਹੈ ਕਿ ਕੱਲ੍ਹ ਰਾਹੁਲ ਗਾਂਧੀ ਨੇ ਸੋਨੀਆ ਗਾਂਧੀ ਦੇ ਨਿਵਾਸ ਸਥਾਨ 10 ਜਨਪਥ 'ਤੇ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ ਅਤੇ ਵਿਜੇਇੰਦਰ ਸਿੰਗਲਾ ਨਾਲ ਮੁਲਾਕਾਤ ਕੀਤੀ ਅਤੇ ਇਹਨਾਂ ਪੰਜਾਂ ਆਗੂਆਂ ਨਾਲ ਇਕੱਲੇ-ਇਕੱਲੇ ਵੀ ਮੀਟਿੰਗ ਕੀਤੀ. ਹਾਈਕਮਾਂਡ ਨੇ ਪੰਜਾਬ ਕਾਂਗਰਸ ਵਿਚਲੀ ਖਿੱਚੋਤਾਣ ਨੂੰ ਖਤਮ ਕਰਨ ਵਾਸਤੇ ਇਹ ਫਾਰਮੂਲਾ ਤਿਆਰ ਕੀਤਾ ਹੈ, ਜਿਸ ਤਹਿਤ ਸੂਬੇ ਦੇ ਨਵੇਂ ਪ੍ਰਧਾਨ ਨਾਲ ਵਰਕਿੰਗ ਪ੍ਰਧਾਨ ਵੀ ਲਾਏ ਜਾ ਸਕਦੇ ਹਨ. ਹਾਈਕਮਾਂਡ ਵੱਲੋਂ ਪੰਜਾਬ ਚੋਣਾਂ ਦੇ ਮੱਦੇਨਜ਼ਰ ਚੋਣ ਮੈਨੀਫੈਸਟੋ ਕਮੇਟੀ, ਕੋਆਰਡੀਨੇਸ਼ਨ ਕਮੇਟੀ ਅਤੇ ਚੋਣ ਪ੍ਰਚਾਰ ਕਮੇਟੀ ਦਾ ਵੀ ਗਠਨ ਕੀਤਾ ਜਾਏਗਾ. ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੁਣ ਪੇਂਡੂ ਅਸੈਂਬਲੀ ਹਲਕਿਆਂ 'ਚ ਗੇੜਾ ਰਹੇਗਾ. ਆਮ ਆਦਮੀ ਪਾਰਟੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਰਫ਼ਤਾਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ, ਕਿਉਂਕਿ ਆਪ ਨੂੰ ਇਹ ਚੋਣਾਂ ਸਮੇਂ ਤੋਂ ਪਹਿਲਾਂ ਨਵੰਬਰ ਮਹੀਨੇ 'ਚ ਕਰਵਾਏ ਜਾਣ ਦਾ ਅਨੁਮਾਨ ਹੈ. ਮੁੱਖ ਮੰਤਰੀ ਭਗਵੰਤ ਮਾਨ ਹੁਣ ਵਿਧਾਨ ਸਭਾ ਹਲਕਿਆਂ ਵਿੱਚ ਲਗਾਤਾਰ ਲੋਕ ਮਿਲਣੀ ਦੇ ਪ੍ਰੋਗਰਾਮ ਕਰਨਗੇ ਅਤੇ ਜੂਨ ਮਹੀਨੇ ਦੇ ਅਖੀਰ ਤੱਕ ਮੁੱਖ ਮੰਤਰੀ ਰੋਜ਼ਾਨਾ ਅਸੈਂਬਲੀ ਹਲਕਿਆਂ ਦੇ ਕਿਸੇ ਨਾ ਕਿਸੇ ਵੱਡੇ ਪਿੰਡ ਵਿੱਚ ਜਾ ਕੇ ਲੋਕ ਮਿਲਣੀ ਦੇ ਪ੍ਰੋਗਰਾਮ ਕਰਨਗੇ. ਆਮ ਆਦਮੀ ਪਾਰਟੀ ਵੱਲੋਂ ਤਿਆਰ ਰਣਨੀਤੀ ਤਹਿਤ ਦਿਹਾਤੀ ਪੰਜਾਬ ਦੀ ਕਮਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਵਿੱਚ ਹੀ ਰਹੇਗੀ. ਸ਼ਹਿਰੀ ਸੀਟਾਂ ਉੱਪਰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਧਿਆਨ ਦੇਣਗੇ। ਮਾਲਵਾ ਖਿੱਤੇ ਦੇ ਹਲਕਿਆਂ ਵਿੱਚ ਮੁੱਖ ਮੰਤਰੀ ਧਿਆਨ ਦੇਣਗੇ, ਜਦਕਿ ਕੇਜਰੀਵਾਲ ਕਾਰੋਬਾਰੀ ਲੋਕਾਂ ਨਾਲ ਵਪਾਰਕ ਮਿਲਣੀਆਂ ਕਰਨਗੇ। ਪੰਜਾਬ ਦੇ ਦੌਰੇ 'ਤੇ ਪੁੱਜੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਭਾਵੀ ਗੱਠਜੋੜ ਦੇ ਕਿਆਸ ਦਰਕਿਨਾਰ ਕਰਦਿਆਂ ਪਾਰਟੀ ਦੀ ਕੋਰ ਕਮੇਟੀ ਨੂੰ ਸਮੁੱਚੇ ਪੰਜਾਬ ਵਿੱਚ 117 ਵਿਧਾਨ ਸਭਾ ਹਲਕਿਆਂ 'ਚ ਤਿਆਰੀ ਕਰਨ ਵਾਸਤੇ ਥਾਪੜਾ ਦੇ ਦਿੱਤਾ ਹੈ।
13: ਮੈਂ ਜਾਣਦਾ ਹਾਂ ਕਿ ਭਾਰਤੀ ਜਨਤਾ ਪਾਰਟੀ ਕੋ ਪੰਜਾਬ ਮੇਂ ਬਹੁਤ ਕੁਛ ਕਰਨੇ ਕੀ ਆਵਸ਼ਕਤਾ ਹੈ। ਮੈਂ ਆਜ ਆਪਕੇ ਸਾਹਮਨੇ ਜਿਨਕੀ ਤਾਕਤ ਕੇ ਬਲ ਪਰ ਭਾਰਤੀ ਜਨਤਾ ਪਾਰਟੀ ਖੜੀ ਹੈ, ਮੈਂ ਉਨ ਕਾਰਯਕਰਤਾਓਂ ਕੋ ਸਾਕਸ਼ੀ ਮਾਨਕਰ ਔਰ ਉਨਕੋ ਸੰਕਲਪ ਲੈ ਕੇ ਕਹਿਤਾ ਹੂੰ, ਪੰਜਾਬ ਕਾ ਵਿਕਾਸ ਭਾਰਤੀ ਜਨਤਾ ਪਾਰਟੀ ਕੇ ਹੀ ਹਾਥੋਂ ਹੋਣਾ ਹੈ ਔਰ ਇਸ ਵਿਸ਼ਵਾਸ ਕੇ ਬਾਤ ਕੋ ਲੈ ਕੇ ਹਮ ਸਭ ਕੋ ਆਗੇ ਬੜੇਂਗੇ।
19: ਅੰਮ੍ਰਿਤਸਰ ਦੌਰੇ ਦੌਰਾਨ ਨਿਤਿਨ ਨਵੀਨ ਨੇ ਪਾਰਟੀ ਦੀ ਕੋਰ ਕਮੇਟੀ ਨਾਲ ਮੀਟਿੰਗ ਕੀਤੀ, ਜਿਸ 'ਚ ਪ੍ਰਧਾਨ ਨੇ ਪੰਜਾਬ ਬਾਰੇ ਭਾਜਪਾ ਦੇ ਨਜ਼ਰੀਏ ਉੱਪਰ ਚਾਨਣਾ ਪਾਇਆ। ਤਕਰੀਬਨ ਡੇਢ ਘੰਟਾ ਚੱਲੀ ਮੀਟਿੰਗ 'ਚ ਭਾਜਪਾ ਪ੍ਰਧਾਨ ਨੇ ਕੋਰ ਕਮੇਟੀ ਮੈਂਬਰਾਂ ਨੂੰ ਹਰ ਅਸੈਂਬਲੀ ਹਲਕੇ 'ਚ ਅੰਦੋਲਨ ਵਿੱਢਣ ਦਾ ਸੱਦਾ ਦਿੱਤਾ। ਪੰਜਾਬ ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਨੂੰ ਪਾਰਟੀ ਤਰਫੋਂ ਗੁਪਤ ਰੱਖਿਆ ਗਿਆ। ਉਂਝ ਮੀਟਿੰਗ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪਹੁੰਚੀ ਹੋਈ ਸੀ। ਕੌਮੀ ਪ੍ਰਧਾਨ ਨੇ ਕੋਰ ਕਮੇਟੀ ਨੂੰ ਨਿਰਦੇਸ਼ ਦਿੱਤੇ ਕਿ ਉਹ ਹਰ ਅਸੈਂਬਲੀ ਹਲਕੇ ਦੀਆਂ ਮੰਗਾਂ ਦਾ ਖਰੜਾ ਤਿਆਰ ਕਰਕੇ ਹਲਕੇ ਦੇ ਲੋਕਾਂ ਨਾਲ ਮਿਲ ਕੇ ਅੰਦੋਲਨ ਵਿੱਢੇ ਤਾਂ ਜੋ ਆਗਾਮੀ ਵਿਧਾਨ ਸਭਾ ਚੋਣਾਂ 'ਚ ਪੰਜਾਬ ਦੀਆਂ ਸਾਰੀਆਂ 117 ਸੀਟਾਂ ਵਾਸਤੇ ਤਿਆਰੀ ਕੀਤੀ ਜਾ ਸਕੇ। ਇਸੇ ਪਸਮੰਜ਼ਰ ਵਿੱਚ ਮੁੱਖ ਮੰਤਰੀ ਭੁਗਤ ਸਿੰਘ ਮਾਨ ਨੇ ਕੱਲ੍ਹ ਐਲਾਨ ਕੀਤਾ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਵਾਸਤੇ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਸ ਯੋਜਨਾ ਤਹਿਤ 3 ਮਹੀਨਿਆਂ ਦੀ ਸਤਿਕਾਰ ਰਾਸ਼ੀ ਦੀ ਪਹਿਲੀ ਕਿਸ਼ਤ 1 ਜੁਲਾਈ ਨੂੰ ਯੋਗ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਟ੍ਰਾਂਸਫਰ ਕਰ ਦਿੱਤੀ ਜਾਏਗੀ। ਯੋਜਨਾ ਤਹਿਤ ਦਲਿਤ ਮਾਵਾਂ ਭੈਣਾਂ ਨੂੰ 3 ਮਹੀਨਿਆਂ ਦੇ 4500, ਜਦਕਿ ਬਾਕੀ ਸਾਰੀਆਂ ਸ਼੍ਰੇਣੀਆਂ ਦੀਆਂ ਔਰਤਾਂ ਨੂੰ 3000 ਰੁਪਏ ਮਿਲਣਗੇ। ਮੁੱਖ ਮੰਤਰੀ ਭੁਗਤ ਸਿੰਘ ਮਾਨ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਆਪਣੀ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ। ਮੁੱਖ ਮੰਤਰੀ ਨੇ 2 ਲੈਬੋਰਟਰੀਆਂ ਦੀ ਜਾਂਚ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਫਰਜ਼ੀ ਵੀਡੀਓ ਵਿੱਚ ਉਹਨਾਂ ਦੀ ਦਿੱਖ ਵਰਗੇ ਕਿਸੇ ਕਲਾਕਾਰ ਤੋਂ ਅਦਾਕਾਰੀ ਕਰਵਾਈ ਗਈ ਹੈ।
17: ਇੱਕ ਐਸੀ ਵੀਡੀਓ ਜਿਹਦੇ 'ਚ ਕੋਈ ਐਕਟਰ ਮੇਰੇ ਵਾਂਗੂ ਕੰਮ ਕਰ ਰਿਹਾ ਹੈ, ਉਹ ਫੇਕ ਵੀਡੀਓ ਦੀ ਪਤਾ ਨਹੀਂ ਕਿੱਥੋਂ ਜਾਂਚ ਕਰਾ ਕੇ ਤੇ ਉਹ ਮੈਨੂੰ ਪੰਥ ਦਾ ਦੋਖੀ ਕਰਾਰ ਦੇ ਰਹੇ ਨੇ। ਇਹ ਤਾਂ ਸ਼ਰੇਆਮੀ ਰਾਜਨੀਤਿਕ ਬਿਆਨਬਾਜ਼ੀ ਹੈ, ਪ੍ਰੋਪੇਗੰਡਾ ਹੈ। ਅੱਜ ਪੰਜਾਬ ਤੋਂ ਬਾਹਰ ਦੀਆਂ ਲੈਬਾਂ ਦੀਆਂ 2 ਰਿਪੋਰਟਾਂ ਨੇ, 1191 ਦੇ 1191 ਫਰੇਮ ਜਿਹੜੇ ਨੇ ਮੇਰੇ ਚਿਹਰੇ ਦੀ ਸਾਈਡ ਨਾਲ, ਫਰੰਟ ਨਾਲ, ਅੱਖਾਂ 'ਤੇ ਤਾਂ ਉਹਨੇ ਐਨਕਾਂ ਲਾ ਰੱਖੀਆਂ ਨੇ, ਜਾਂ ਕਿਸੇ ਮੇਰੇ ਕੱਦ ਕਾਠ ਨਾਲ ਜਾਂ ਮੇਰੀ ਸਰੀਰਕ ਬਣਤਰ ਨਾਲ ਮਿਲਦਾ ਨਹੀਂ। ਜਿੱਥੋਂ ਇਹ ਸਾਫ਼ ਪਤਾ ਲੱਗਦਾ ਕਿ ਕੋਈ ਬੰਦਾ ਫੇਕ ਲੈ ਕੇ ਉਹਨਾਂ ਨੇ ਜਿਹੜਾ ਇਹ ਵੀਡੀਓ ਬਣਵਾਈ ਸਪੈਸ਼ਲੀ।
19: ਦੱਸਣਯੋਗ ਹੈ ਕਿ ਇਸ ਵਿਵਾਦਿਤ ਵੀਡੀਓ ਦੇ ਮਾਮਲੇ ਵਿੱਚ ਪਰਸੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਇੱਕ ਮਤਾ ਪਾਸ ਕਰਕੇ ਆਖਿਆ ਸੀ ਕਿ ਅਕਾਲ ਤਖ਼ਤ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤੋਂ ਬਾਅਦ ਭਗਵੰਤ ਮਾਨ ਨੂੰ ਨੈਤਿਕ ਆਧਾਰ 'ਤੇ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੇ 27 ਜੂਨ ਨੂੰ ਆਮ ਇਜਲਾਸ ਸੱਦਿਆ ਹੈ ਅਤੇ ਹਲਕਾ ਪੱਧਰ ਉੱਪਰ ਇਕੱਠ ਕਰਕੇ ਸੰਗਤ ਨੂੰ ਅਕਾਲ ਤਖ਼ਤ ਦੇ ਹੁਕਮਾਂ ਦੀ ਪਾਲਣਾ ਕਰਨ ਵਾਸਤੇ ਪ੍ਰੇਰਿਤ ਕਰਨ ਦਾ ਫੈਸਲਾ ਕੀਤਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭੁਗਤ ਸਿੰਘ ਮਾਨ ਦੀ ਵਿਵਾਦਿਤ ਵੀਡੀਓ ਦੇ ਚੱਲ ਰਹੇ ਵਿਵਾਦ ਸੰਬੰਧੀ ਸ਼੍ਰੀ ਅਕਾਲ ਤਖ਼ਤ ਵੱਲੋਂ ਇਸ ਬਾਰੇ ਮੁੱਖ ਮੰਤਰੀ ਨਾਲ ਹੋਈ ਗੱਲਬਾਤ ਦੀ ਵੀਡੀਓ ਨੂੰ ਜਨਤਕ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਜਨਵਰੀ 2026 ਨੂੰ ਉਹਨਾਂ ਵਿਰੁੱਧ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੱਲ ਰਹੇ ਵੱਖ ਵੱਖ ਮਸਲਿਆਂ ਸੰਬੰਧੀ ਪੇਸ਼ ਹੋਣ ਵਾਸਤੇ ਪਹੁੰਚੇ ਸਨ। ਉਸ ਵੇਲੇ ਮੁੱਖ ਮੰਤਰੀ ਨੇ 20 ਸ਼ਿਕਾਇਤਾਂ ਦਾ ਵੱਡਾ ਥੈਲਾ ਜਥੇਦਾਰ ਨੂੰ ਸੌਂਪਿਆ ਸੀ। ਉਦੋਂ ਮੁੱਖ ਮੰਤਰੀ ਦੀ ਇਸ ਇਤਰਾਜ਼ਯੋਗ ਵੀਡੀਓ ਦੇ ਸੰਬੰਧ ਵਿੱਚ ਸ਼੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਹਨਾਂ ਕੋਲੋਂ ਜਵਾਬ ਤਲਬੀ ਵੀ ਕੀਤੀ ਸੀ। ਸ਼੍ਰੀ ਅਕਾਲ ਤਖ਼ਤ ਨੇ ਉਸ ਵੇਲੇ ਇਸ ਮਾਮਲੇ ਦੀ ਵੀਡੀਓਗ੍ਰਾਫੀ ਵੀ ਕਰਵਾਈ ਸੀ। ਮੁੱਖ ਮੰਤਰੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ ਬੀਤੇ ਦਿਨੀ ਜਾਰੀ ਕੀਤੇ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਤਜਵੀਜ਼ ਕੀਤੇ ਵਿਕਸਿਤ ਭਾਰਤ ਸਿੱਖਿਆ ਅਧਿਨਿਯਮ ਬਿੱਲ 2025 ਦਾ ਵਿਰੋਧ ਕੀਤਾ ਹੈ। ਉਹਨਾਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਪੱਤਰ ਲਿਖ ਕੇ ਉੱਚ ਸਿੱਖਿਆ ਬਿੱਲ ਉੱਪਰ ਮੁੜ ਤੋਂ ਵਿਚਾਰ ਕਰਨ ਅਤੇ ਸੁਧਾਰਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਵਿਚਾਰ ਵਟਾਂਦਰਾ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 22 ਜੂਨ ਨੂੰ ਪੰਜਾਬ ਮੰਤਰੀ ਮੰਡਲ ਦੀ ਇੱਕ ਮੀਟਿੰਗ ਸੱਦੀ ਹੈ। ਮੀਟਿੰਗ ਦੁਪਹਿਰੇ 12 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਉੱਪਰ ਹੋਏਗੀ। ਹਾਲਾਂਕਿ ਮੀਟਿੰਗ ਦਾ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ, ਪਰ ਸੂਤਰਾਂ ਮੁਤਾਬਕ ਇਸ ਮੀਟਿੰਗ 'ਚ ਕਈ ਅਹਿਮ ਫੈਸਲੇ ਕੀਤੇ ਜਾਣਗੇ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਥੋੜ੍ਹਾ ਸਮਾਂ ਰਹਿ ਗਿਆ, ਲਿਹਾਜ਼ਾ ਲੋਕਾਂ ਨੂੰ ਲੁਭਾਉਣ ਵਾਸਤੇ ਵਧੇਰੇ ਫੈਸਲੇ ਕੀਤੇ ਜਾ ਰਹੇ ਹਨ। ਇਸੇ ਦਰਮਿਆਨ ਪੰਜਾਬ ਸਰਕਾਰ ਨੇ ਵੈਟ ਅਤੇ GST ਚੋਰੀ ਕਰਨ ਵਾਲਿਆਂ ਤੋਂ ਟੈਕਸ ਬਕਾਏ ਦੀ ਵਸੂਲੀ ਵਾਸਤੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। चंडीगढ़ के कर अते आबकारी विभाग ने संबंधित बकाया का भुगतान न करने वाले डिफॉल्टर दीयां जायदादां दी नीलामी शुरू कर दिती है। विभाग ने मोहाली अते जलंधर जिलों विच दो डिफॉल्टर दीयां जायदादां नूं नीलाम करके 14.33 करोड़ रुपए वसूल किए हैं। विभाग ने मोहाली विच भी एक डिफॉल्टर विरुद्ध कार्रवाई करदिआं उसकी जायदाद कुरक करके 13.22 करोड़ रुपए कमाए हैं। पंजाब दे कैबिनेट मंत्री हरपाल सिंह चीमा ने टैक्स डिफॉल्टरां नूं चेतावनी दिंदिआं कहा कि पंजाब दे वख-वख जिलों च सरकारी टैक्स नूं अणगौलियां करन वाले 20 होर डिफॉल्टरां दीआं जायदादां दी पछाण कीती गई है अते इन्हां विरुद्ध जल्द कार्रवाई कीती जाएगी। इसी अज दी पंजाबी डायरी। तुहाडा दिन शुभ रहे, हुण इजाजत दिओ।

0: All across America, Spectrum Business is helping small businesses do more within their budget. Like in Rochester, we're at this computer coding class where fiber-powered internet keeps ideas flowing free forever. And in Austin, our fast, reliable internet lets this gym stream classes all day.
1: One more, let's go.
0: Free forever. Get Business Internet Advantage free forever when you get 4 mobile lines. Visit spectrum.com/freeforlife to find out how. Spectrum Business.
2: Spectrum Internet is powered by fiber and connected to the premises by coaxial lines. Restrictions apply. Services not available in all areas.
3: Want instant MVP status? Join the new Dick's Scorecard Plus program. For $99, Scorecard Plus members enjoy 1 year packed with perks. Like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit Dick's.com/scorecardplus for details.
4: Bike sputtering on me.
5: That's not what you want on a cross-country trip.
4: Yeah, you're telling me. Looks like my journey ends here.
5: Nah, mate. You ride with Geico Motorcycle Insurance and got their 24/7 emergency roadside service. They'll fix your bike right up. Where you headed, anyways?
4: Oh, I'm going to Cromhenge. You ever been?
5: Nah, can't say I have.
4: It's like Stonehenge, but shiny.
6: It feels good to ride with help. It feels good to Geico. Emergency roadside service is optional coverage.
7: 1 second, you're enjoying your first day off in forever. Then, mid-lunch, your phone buzzes. A window's been broken at home, and you're miles away. In 1 second, everything can change. That's why ADT offers security systems with 24/7 monitoring, with tech that helps first responders prioritize your emergency. And with the ADT Plus app, you can stay informed and in control of your home from virtually wherever you are. When every second counts, count on ADT. Visit ADT.com to learn more.
8: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ। sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਚਲੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ।
9: प्यारे दोस्तों, एक बार फिर तुहाड़ा सारयां दा निघा स्वागत। तुसी जुड़े हो SBS दे पंजाबी प्रोग्राम दे नाल, जिहड़ा कि इस वेले लाइव चल रहा है SBS साउथ एशियन दे उत्ते। और मैं तुहाड़ा मेजबान पतरस मसी। अज दा प्रोग्राम जिहड़ा कि 22 जून दा प्रोग्राम है, मेलबर्न स्टूडियो तो प्रसारित किया जा रहा है। और इस प्रोग्राम दा मुड़ प्रसारण होएगा जी रात 9 बजे SBS रेडियो 2 दे उत्ते। प्रोग्राम दे विच हुण वेला जी साडे अज दे खास मेहमान दा। और अज असी तुहानू मिलावांगे जी ऑस्ट्रेलिया दी ऑस्ट्रेलियन इंडियन चैंबर ऑफ कॉमर्स दी मैंबरशिप अते पार्टनरशिप प्रेजिडेंट रमनप्रीत वधवा होरां दे नाल, जो कि कारोबार विच सफलता दे लई अपने जिहड़े तजर्बे तुहाडे नाल सांझे करनगे कि नैटवर्किंग, संचार अते सही मौकियां नाल किवें जुड़ना है, वह सारा वेरवा तुहाडे नाल सांझा करनगे। उहनां दे नाल जिहड़ी गलबात कीती है साडे साथी पुनीत इंगरा ने, उस गलबात का एक हिस्सा तुहानू असीं अज सुणावांगे और इसका अगला हिस्सा कल दे प्रोग्राम दे विच असीं तुहाडे नाल सांझा करांगे। आओ सुणदे हां रमनप्रीत वधवा होरां नूं।
10: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ। ਸੋ ਅੱਜ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਬਿਜ਼ਨਸ ਨੂੰ ਕਿਵੇਂ ਵਧਾ ਸਕਦੇ ਹੋ, ਹੋਰ ਕੀ ਕੁਝ ਨਵਾਂ ਕਰ ਸਕਦੇ ਹੋ ਅਤੇ ਮਦਦ ਲੈਣੀ ਹੋਵੇ ਤਾਂ ਕਿੱਥੇ ਪਹੁੰਚ ਕਰ ਸਕਦੇ ਹੋ। ਇਹ ਸਭ ਕੁਝ ਦੱਸਣ ਲਈ ਸਾਡੇ ਨਾਲ ਨੇ ਹੈੱਡ ਆਫ ਮੈਂਬਰਸ਼ਿਪ ਐਂਡ ਪਾਰਟਨਰਸ਼ਿਪ ਆਸਟ੍ਰੇਲੀਅਨ ਇੰਡੀਅਨ ਚੈਂਬਰ ਆਫ ਕਮਰਸ ਤੋਂ ਰਮਨਪ੍ਰੀਤ ਵਾਧਵਾ ਜੀ। ਰਮਨ ਜੀ, ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ। ਕੀ ਹਾਲ ਚਾਲ ਨੇ?
11: ਵਧੀਆ ਪੁਨੀਤ ਜੀ, ਬਹੁਤ ਬਹੁਤ ਧੰਨਵਾਦ। SBS ਪੰਜਾਬੀ ਦੇ ਸਾਰੇ ਲਿਸਨਰਸ ਨੂੰ ਮੇਰਾ ਪਿਆਰ ਭਰਾ ਸਤਿ ਸ੍ਰੀ ਅਕਾਲ। ਤੁਹਾਡੇ ਨਾਲ ਗੱਲ ਕਰਕੇ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ
10: ਜੀ। ਸ਼ੁਕਰੀਆ ਜੀ। ਔਰ ਸਭ ਤੋਂ ਪਹਿਲਾਂ ਅਗਰ ਮੈਂ ਤੁਹਾਡੇ ਬਾਰੇ ਗੱਲਬਾਤ ਕਰਾਂ ਬਿਜ਼ਨਸ ਤੇ ਜੰਪ ਕਰਨ ਤੋਂ ਪਹਿਲਾਂ, ਸੋ ਪਟਿਆਲਾ ਤੋਂ ਆਸਟ੍ਰੇਲੀਆ ਤੱਕ ਦਾ ਸਫ਼ਰ ਅਗਰ ਇੱਕ ਲਾਈਨ 'ਚ ਬਿਆਨ ਕਰਨਾ ਹੋਵੇ, ਕਿਵੇਂ ਦਾ ਰਿਹਾ?
11: ਇੱਕ ਲਾਈਨ 'ਚ ਤੇ ਬਿਆਨ ਕਰਨਾ ਬਹੁਤ ਮੁਸ਼ਕਿਲ ਹੈਗਾ, ਪਰ ਇਹ ਹੈਗਾ ਕਿ ਮੇਰਾ ਆਸਟ੍ਰੇਲੀਆ ਦਾ ਸਫ਼ਰ ਸ਼ਾਇਦ ਥੋੜ੍ਹਾ ਵੱਖਰਾ ਸੀ ਬਾਕੀ ਮਾਈਗ੍ਰੈਂਟਸ ਤੋਂ, ਕਿਉਂਕਿ ਮੈਂ ਆਸਟ੍ਰੇਲੀਆ ਪਰਮਾਨੈਂਟਲੀ ਸੈਟਲ ਹੋਣ ਦੀ ਸੋਚ ਨਾਲ ਨਹੀਂ ਆਈ ਸੀਗੀ। ਮੇਰਾ ਪਲਾਨ ਸਿਰਫ 2 ਸਾਲ ਲਈ ਆਉਣਾ ਸੀਗਾ, ਗਲੋਬਲ ਐਕਸਪੀਰੀਅੰਸ ਹਾਸਿਲ ਕਰਨਾ ਸੀ, ਦੁਨੀਆ ਦੇ ਵੱਖ ਵੱਖ ਬਿਜ਼ਨਸ ਪ੍ਰੈਕਟਿਸਿਸ ਨੂੰ ਸਮਝਣਾ ਸੀਗਾ ਤੇ ਫਿਰ ਇੰਡੀਆ ਵਾਪਸ ਜਾਣਾ ਸੀਗਾ। ਪਰ ਕਈ ਵਾਰ ਜ਼ਿੰਦਗੀ ਸਾਡੇ ਪਲਾਨਸ ਤੋਂ ਵੀ ਵੱਡੇ ਪਲਾਨਸ ਬਣਾ ਕੇ ਰੱਖਦੀ ਹੈ, ਤੇ ਆਸਟ੍ਰੇਲੀਆ ਆ ਕੇ ਮੈਨੂੰ ਸਿਰਫ ਇੱਕ ਨਵਾਂ ਦੇਸ਼ ਨਹੀਂ ਮਿਲਿਆ, ਮੈਨੂੰ ਇੱਕ ਗਲੋਬਲ ਪਰਸਪੈਕਟਿਵ ਮਿਲਿਆ। ਮੈਂ ਵੱਖ ਵੱਖ ਇੰਡਸਟਰੀਜ਼, ਕਲਚਰਸ ਤੇ ਬੈਕਗਰਾਊਂਡ ਦੇ ਲੋਕਾਂ ਨਾਲ ਕੰਮ ਕੀਤਾ। ਮੈਂ ਵੇਖਿਆ ਕਿ ਇਨੋਵੇਸ਼ਨ, ਕੋਲੈਬੋਰੇਸ਼ਨ ਤੇ ਡਾਇਵਰਸਿਟੀ ਕਿਸ ਤਰ੍ਹਾਂ ਨਵੇਂ ਆਈਡੀਆਜ਼ ਤੇ ਨਵੇਂ ਓਪਰਚੁਨਿਟੀਜ਼ ਪੈਦਾ ਕਰਦੇ ਨੇ। ਤੇ 2 ਸਾਲ ਦਾ ਸਫ਼ਰ ਹੌਲੇ ਹੌਲੇ ਕਰਕੇ ਇੱਕ ਲੰਬੇ ਸਫ਼ਰ ਵਿੱਚ ਬਦਲ ਗਿਆ ਤੇ ਹੁਣ 18 ਸਾਲ ਹੋ ਗਏ। ਪਰ ਜੇ ਮੈਂ ਪੂਰੇ ਸਫ਼ਰ ਨੂੰ ਯੂ ਨੋ ਸਭ ਤੋਂ ਵੱਡੀ ਸਿੱਖਿਆ ਜੇ ਤੁਸੀਂ ਕਹਿੰਦੇ ਇੱਕ ਲਾਈਨ 'ਚ ਤੇ ਕਰਾਂ ਤੇ ਉਹ ਹੈਗੀ ਹੈ ਕਿ ਆਈ ਫੀਲ ਕਿ ਜਿਹੜੀ ਗਰੋਥ ਹੈਗੀ ਹੈ ਤਾਂ ਸਾਡੀ ਉਹ ਤਾਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਯੂ ਨੋ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਆਉਂਦੇ ਹਾਂ। ਤੇ ਸ਼ਾਇਦ ਇਹੀ ਮਾਈਗ੍ਰੇਸ਼ਨ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ ਕਿ ਤੁਸੀਂ ਸਿਰਫ ਇੱਕ ਨਵੇਂ ਸ਼ਹਿਰ ਦੇਸ਼ ਵਿੱਚ ਨਹੀਂ ਜਾਂਦੇ, ਤੁਸੀਂ ਆਪਣੀ ਸਮਰੱਥਾ ਦੇ ਨਵੇਂ ਪਹਿਲੂ ਦੀ ਵੀ ਖੋਜ ਕਰਦੇ ਹੋ।
10: ਜੀ, ਔਰ ਅਗਰ ਜਿਵੇਂ ਸ਼ੁਰੂਆਤ ਦੀ ਆਪਾਂ ਗੱਲਬਾਤ ਕੀਤੀ ਪਟਿਆਲਾ ਤੋਂ ਆਸਟ੍ਰੇਲੀਆ ਦਾ ਸਫ਼ਰ, ਸੋ ਤੁਸੀਂ ਮੀਡੀਆ ਸੰਸਥਾਵਾਂ ਦੇ ਨਾਲ ਵੀ ਕੰਮ ਕੀਤਾ ਹੈ, ਟਾਈਮਸ ਆਫ ਇੰਡੀਆ, ਇਕਨੋਮਿਕ ਟਾਈਮਸ, ਸੋ ਉਹਦੇ ਵਿੱਚ ਤੁਹਾਡੀ ਭੂਮਿਕਾ ਕੀ ਸੀ ਅਤੇ ਕਿਵੇਂ ਦਾ ਤਜਰਬਾ ਸੀ ਉਹਨਾਂ ਨਾਲ ਕੰਮ ਕਰਨ ਦਾ?
11: ਜੀ, ਤੇ ਟਾਈਮਸ ਆਫ ਇੰਡੀਆ 'ਚ ਮੈਂ ਹੈਡ ਆਫ ਪਾਰਟਨਰਸ਼ਿਪ ਸੀਗੀ, ਸੋ ਜਿਹੜੀ ਬੀ ਟੂ ਬੀ ਬਿਜ਼ਨਸਿਸ ਹੈਗੇ, ਜਿਹੜੇ ਕਾਰਪੋਰੇਟ ਬਿਜ਼ਨਸਿਸ ਲਾਈਕ ਅਵਾਇਆ ਗਲੋਬਲ, ਮਾਈਕਰੋਸੋਫਟ, ਯੂ ਨੋ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨਾ, ਉਹਨਾਂ ਨੂੰ ਅੰਡਰਸਟੈਂਡ ਕਰਨਾ ਕਿ ਇਹਨਾਂ ਦੇ ਯੂ ਨੋ ਕੀ ਆਪਣੇ ਕਸਟਮਰਸ ਨੂੰ ਕਿਸ ਤਰ੍ਹਾਂ ਇਹ ਆਪਣੀ ਪਹਿਚਾਣ ਬਣਾਉਣਾ ਚਾਹੁੰਦੇ ਨੇ ਤੇ ਕਿਸ ਤਰ੍ਹਾਂ ਦੇ ਇਨੀਸ਼ੀਏਟਿਵ ਚਾਹੁੰਦੇ ਨੇ। ਤੇ ਜਿਸ ਤਰ੍ਹਾਂ ਯੂ ਨੋ AT&T ਦੇ ਗਲੋਬਲ CEO ਜਦੋਂ ਇੰਡੀਆ ਆਏ ਤੇ ਅਸੀਂ ਉਹਨਾਂ ਨੂੰ ਕਾਰਪੋਰੇਟ ਡੋਜ਼ੀਅਰ ਫਾਰਮੈਟ ਤੇ ਹੋਸਟ ਕੀਤਾ ਤੇ ਉਹਨੇ ਉਹਨਾਂ ਦੇ ਪਰਸਪੈਕਟਿਵ ਕਲਾਇੰਟਸ ਨੂੰ ਬੁਲਾਇਆ। ਤੋ ਇਟ ਵਾਸ ਜੈਸੇ ਜ਼ਿਆਦਾਤਰ ਯੂ ਨੋ ਬ੍ਰਾਂਡ ਦੇ ਨਾਲ ਕਲੋਜ਼ਲੀ ਕੰਮ ਕਰਨਾ ਤੇ ਉਹਨਾਂ ਦੇ ਕਸਟਮਰਸ ਦੇ ਮੈਸੇਜਿਸ ਨੂੰ ਕਲੀਅਰਲੀ ਕਮਿਊਨੀਕੇਟ ਕਰਨਾ, ਉਹਨਾਂ ਲਈ ਪਲੈਟਫਾਰਮਸ ਕ੍ਰੀਏਟ ਕਰਨਾ, ਬੀ ਟੂ ਬੀ ਪਲੈਟਫਾਰਮ ਜਿਸ ਦੇ ਨਾਲ ਉਹ ਹੋਰ ਬਿਜ਼ਨਸਿਸ ਨਾਲ ਜੁੜ ਸਕਣ।
10: ਜੀ, ਸੋ ਇਸ ਦੌਰਾਨ, ਇਸ ਉਹਲੇ ਕਰੀਅਰ ਦੌਰਾਨ ਕਿਹੜੀ ਇੱਕ ਗੱਲ ਸੀ ਜੋ ਤੁਸੀਂ ਸਿੱਖੀ ਹੈ ਜੋ ਇੱਕ ਹਰ ਇੱਕ ਇਨਸਾਨ ਦੇ ਲਈ, ਸਿਰਫ ਇੱਕ ਵਰਕਰ ਦੇ ਲਈ ਨਹੀਂ ਜਾਂ ਫਿਰ ਬਿਜ਼ਨਸ ਓਨਰ ਦੇ ਲਈ ਨਹੀਂ, ਹਰ ਇੱਕ ਦੇ ਲਈ ਜ਼ਰੂਰੀ ਹੋ ਸਕਦੀ ਹੈ?
11: ਸੋ ਸਭ ਤੋਂ ਇੰਪੋਰਟੈਂਟ ਚੀਜ਼ ਤਾਂ ਆਈ ਫੀਲ ਹੈਗੀ ਕਮਿਊਨੀਕੇਸ਼ਨ, ਜਿਹੜੀ ਯੂ ਨੋ ਉਹਨਾਂ ਪਰਸਨਲ ਲੈਵਲ, ਬਿਜ਼ਨਸ ਲੈਵਲ, ਹਰ ਲੈਵਲ 'ਤੇ ਬੜੀ ਜ਼ਰੂਰੀ ਹੈ ਕਿ ਜਿਹੜੇ ਕਮਿਊਨੀਕੇਸ਼ਨ ਹੈਗੀ ਸਾਡੀ ਸਾਡੇ ਅਦਰ ਬਿਜ਼ਨਸਿਸ ਨਾਲ, ਪਾਰਟਨਰਸ ਨਾਲ, ਨੈਟਵਰਕਿੰਗ ਗਰੁੱਪ 'ਚ, ਉਹ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈਗੀ ਅਤੇ ਨੈਟਵਰਕਿੰਗ, ਇਹਦੇ ਬਿਨਾਂ ਕੰਮ ਨਹੀਂ ਬਣਦਾ ਕਿਸੇ ਵੀ, ਨਾ ਤਾਂ ਪਰਸਨਲ ਰਿਲੇਸ਼ਨ ਵਿੱਚ, ਨਾ ਬਿਜ਼ਨਸ ਵਿੱਚ। ਆਈ ਥਿੰਕ ਇਹ 2 ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀਆਂ।
10: ਤੁਹਾਡੇ ਵਾਸਤੇ ਜਦੋਂ ਤੁਸੀਂ ਆਸਟ੍ਰੇਲੀਆ ਆਏ, ਸੋ ਨੈਟਵਰਕਿੰਗ ਕਰਨਾ ਕੀ ਆਸਾਨ ਸੀ ਇੱਥੇ?
11: ਨਹੀਂ, ਇੱਥੇ ਨੈਟਵਰਕਿੰਗ ਕਰਨਾ, ਪਹਿਲੇ ਤਾਂ ਨਵੇਂ ਸ਼ਹਿਰ 'ਚ ਆਉਣਾ, ਨਵੇਂ ਕਲਚਰ ਨੂੰ ਸਿੱਖਣਾ, ਯੂ ਨੋ ਅਸੀਂ ਆਪਣੇ ਕੰਫਰਟ ਜ਼ੋਨ 'ਚ ਇੰਨਾ ਹੁੰਦੇ ਹਾਂ ਜਦੋਂ ਅਸੀਂ ਆਪਣੇ ਦੇਸ਼ 'ਚ ਹੁੰਦੇ ਹਾਂ, ਤਾਂ ਉਹਦੇ ਵਿੱਚੋਂ ਨਿਕਲਣਾ ਆਈ ਫੀਲ ਉਹ ਆਪਣੇ ਆਪ 'ਚ ਇੱਕ ਚੈਲੇਂਜ ਹੁੰਦਾ ਹੈ। ਤੇ ਪਰ ਜਿੰਨਾ ਤੁਸੀਂ ਲੋਕਾਂ ਨਾਲ ਇੰਟਰੈਕਟ ਕਰਦੇ ਹੋ, ਮਿਲਦੇ ਹੋ, ਇਸ ਤਰ੍ਹਾਂ ਲੱਗਦਾ ਹੈ ਕਿ ਸਿਰਫ ਦੇਖਣ 'ਚ ਹੀ ਡਿਫਰੈਂਟ ਹੈਗੇ, ਪਰ ਅਸੀਂ ਤਰ੍ਹਾਂ ਸਾਰੇ ਅਸੀਂ ਸੋਚਦੇ ਤੇ ਇੱਕੋ ਹੀ ਤਰ੍ਹਾਂ, ਸਾਰੇ ਜਿਹੜੇ ਵੱਖੋ ਡਿਫਰੈਂਟ ਦੇਸ਼ਾਂ ਤੋਂ ਆਏ ਨੇ, ਕੰਟਰੀਜ਼ ਤੋਂ ਇੱਥੇ ਆਏ ਨੇ, ਸਭ ਤੁਹਾਡੇ ਨਾਲ ਕਮਿਊਨੀਕੇਟ ਕਰਨਾ ਚਾਹੁੰਦੇ ਆ। ਤੇ ਆਈ ਸਟਿਲ ਰਿਮੈਂਬਰ ਕਿ ਮੇਰੀ ਡਾਟਰ ਸਕੂਲ ਜਾਂਦੀ ਸੀ, ਉਹ ਕਹਿੰਦੀ ਸੀ ਪਹਿਲੇ ਆ ਕੇ ਕਿ ਬਈ ਤੁਸੀਂ ਫਰੈਂਡ ਕਿਸ ਤਰ੍ਹਾਂ ਬਣਾਉਂਦੇ ਹੋ, ਉਹਦਾ ਪਹਿਲਾ ਕੁਐਸਚਨ ਸੀਗਾ ਕਿ ਫਰੈਂਡਸ ਬਣਦੇ ਕਿਸ ਤਰ੍ਹਾਂ ਹੈਗੇ। ਤੇ ਤਾਂ ਮੈਨੂੰ ਲੱਗਿਆ, ਫਸਟ ਟਾਈਮ ਹਿੱਟ ਕੀਤਾ ਕਿ ਬਈ ਯੂ ਨੋ ਅਸੀਂ ਦੂਜੇ ਕੰਟਰੀ 'ਚ ਆਏ ਹੈਗੇ ਹਾਂ ਆਪਣੇ ਡਿਸੀਜਨ ਨਾਲ, ਬਟ ਇਹ ਕਿੰਨਾ ਜ਼ਰੂਰੀ ਹੈ ਬੱਚਿਆਂ ਨੂੰ ਵੀ ਦੱਸਣਾ ਕਿ ਬਈ ਉਹ ਵੀ ਤੁਹਾਡੀ ਤਰ੍ਹਾਂ ਹੀ ਹੈਗੇ, ਡਿਫਰੈਂਟ ਜਗ੍ਹਾ ਥਾਵਾਂ ਤੋਂ ਆਏ ਨੇ, ਤੇ ਤੁਸੀਂ ਜਾ ਕੇ ਆਪਣੇ ਆਪ ਹੈਲੋ ਕਰੋ ਤੇ ਦੂਜਾ ਬੰਦਾ ਵੀ ਤੁਹਾਡੇ ਨਾਲ ਗੱਲ ਕਰੇਗਾ। ਤੋ ਇਟਸ ਲਾਈਕ ਤੁਸੀਂ ਆਪਣੇ ਆਪ ਨੂੰ ਪਹਿਲੇ ਓਪਨ ਕਰਨਾ ਪੈਂਦਾ ਹੈ ਕਿ ਯੂ ਨੋ ਜੇ ਤੁਸੀਂ ਆਪਣੇ ਸ਼ੈਲ 'ਚ ਹੈਗੇ ਹੋ ਤਾਂ ਤੁਸੀਂ ਨੈਟਵਰਕਿੰਗ ਨਹੀਂ ਕਰ ਸਕਦੇ, ਕਿਉਂਕਿ ਨੈਟਵਰਕਿੰਗ ਹਮੇਸ਼ਾ ਇਸ ਲੋਕ ਹੀ ਜਿਹੜੇ ਬਿਜ਼ਨਸ ਹੈਗੇ, ਜੋ ਮੈਂ ਅਕਸਰ ਦੇਖਿਆ ਹੁਣ ਵੀ ਕਿ ਲੋਕ ਸੋਚਦੇ ਨੇ ਕਿ ਨੈਟਵਰਕਿੰਗ ਹੁੰਦੀ ਹੈ ਕਿ ਤੁਸੀਂ ਕੋਈ ਚੀਜ਼ ਸੈਲ ਕਰਨ ਜਾ ਰਹੇ ਹੋ, ਕਿ ਤੁਸੀਂ ਕਿਸੇ ਆਪਣੇ ਮੋਟਿਵ ਨਾਲ ਜਾ ਰਹੇ ਹੋ, ਪਰ ਨੈਟਵਰਕਿੰਗ ਸਿਰਫ ਇੱਕ ਫਲੋ ਆਫ ਕਮਿਊਨੀਕੇਸ਼ਨ ਹੈਗਾ ਕਿ ਜਿਸ ਵਿੱਚ ਤੁਸੀਂ 2 ਬਿਜ਼ਨਸਿਸ ਭਾਵੇਂ ਆਪਸ ਨਾਲ ਗੱਲ ਕਰਨ, ਭਾਵੇਂ 2 ਲੋਕ ਆਪਣੇ ਨਾਲ ਗੱਲ ਕਰਨ, ਇਟਸ ਮੋਰ ਅਬਾਊਟ ਅੰਡਰਸਟੈਂਡਿੰਗ ਈਚ ਅਦਰ, ਔਰ ਫਿਰ ਹੌਲੀ ਹੌਲੀ ਓਪਰਚੁਨਿਟੀਜ਼ ਉਹਨਾਂ ਕੋਲ ਬਣ ਜਾਂਦੀਆਂ ਨੇ। ਬਟ ਜਿਹੜਾ ਮੋਟਿਵ ਆਫ ਸਟਾਰਟਿੰਗ ਪੁਆਇੰਟ ਦਾ ਹਮੇਸ਼ਾ ਹੁੰਦਾ ਹੈ ਕਿ ਤੁਸੀਂ ਦੂਜੇ ਦਾ ਪਰਸਪੈਕਟਿਵ ਸਮਝੋ, ਦੂਜੇ ਕਿਸ ਤਰ੍ਹਾਂ ਆਏ ਨੇ, ਤੁਹਾਡੀ ਯੂ ਨੋ ਜਿਗਿਆਸਾ ਟੂ ਲਰਨ ਮੋਰ ਕਲਚਰਸ, ਟੂ ਯੂ ਨੋ ਅੰਡਰਸਟੈਂਡ ਮੋਰ ਪੀਪਲ, ਉਹ ਜ਼ਿਆਦਾ ਜ਼ਰੂਰੀ ਹੈਗੀ ਹੈ।
10: ਜੀ, ਤੁਸੀਂ ਵੀ ਸ਼ਾਇਦ ਦੇਖਿਆ ਹੋਣਾ ਕਿ ਆਪਣੇ ਲੋਕ ਬਹੁਤ ਵਾਰੀ ਸ਼ਾਈ ਫੀਲ ਕਰਦੇ ਨੇ ਕੁਝ ਪੁੱਛਣ ਲਈ ਵੀ ਜਾਂ ਕਿਸੇ ਨਾਲ ਕਨੈਕਟ ਕਰਨ ਦੇ ਲਈ ਵੀ। ਬਹੁਤ ਸਾਰੇ ਪੰਜਾਬੀ ਕਾਰੋਬਾਰੀ ਮਿਹਨਤੀ ਤਾਂ ਹੁੰਦੇ ਨੇ ਪਰ ਸਹੀ ਲੋਕਾਂ ਨਾਲ ਜੁੜ ਨਹੀਂ ਪਾਉਂਦੇ, ਇਸ ਬਾਰੇ ਤੁਹਾਡਾ ਕੀ ਖਿਆਲ ਹੈ?
11: ਜੀ, ਐਬਸੋਲੂਟਲੀ, ਉਹਦਾ ਇਹ ਹੈਗਾ ਕਿ ਆਈ ਫੀਲ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਸ਼ਾਈ ਨੇਚਰ ਹੁੰਦਾ ਹੈ, ਤੇ ਭਾਵੇਂ ਅਸੀਂ ਇਟਸ ਆਲ ਅਬਾਊਟ ਆਈ ਥਿੰਕ ਕੰਫਰਟ ਜ਼ੋਨ, ਕਿਉਂਕਿ ਜਦੋਂ ਅਸੀਂ ਆਪਣੇ ਦੇਸ਼ ਆਪਣੇ ਲੋਕਾਂ ਵਿੱਚ ਰਹਿੰਦੇ ਹਾਂ ਨਾ, ਸਾਨੂੰ ਇੱਕ ਕਮਿਊਨੀਕੇਸ਼ਨ ਲਈ ਲੱਗਦਾ ਸਾਡੀ ਸੇਮ ਲੈਂਗੁਏਜ ਹੈਗੀ, ਅਸੀਂ आराम नाल कम्युनिकेट कर सकते हैं, पर बाहर आके एक हेजिटेशन आ जाती है कि पता नहीं अगला बंदा मेरे बारे च की सोचेगा और की कहेगा। पर जो तुम कम्युनिकेट करते हो, जो तुम उन्होंने जाके मिलते हो जुड़ते हो, तो तुम लगता है कि सारे इको जी है, भावे दूजे देशों तो आए है, पर साडा जिहड़ा बेसिक ह्यूमन हैगा ना, ह्यूमन का इंटेंशन वो सेम हैगा। सारे असी सोशल एनिमल हैगे हां, असी सारे यू नो, सो वो एक ब्यूटी हैगी आई थिंक ह्यूमन नेचर की, कि असी जे 10 लोग मिल के गल्लां करिए तो एक माहौल अपने आप बन जाता है। तो आई फील आई वुड इनकरेज कि जिन्हें भी अपने यू नो कम्युनिटी तो लोग हैगे, कि तुसी शाय ना फील करो, तुसी अपॉर्चुनिटीज, क्योंकि हर बिजनेस अपॉर्चुनिटी इतने आके सब तो पहले मैं सीखा है कि यू नो स्किल एक चीज हैगी, कि चलो थोड़ी एजुकेशन है, थोड़े को स्किल हैगा, बट सिर्फ वो एक इंपॉर्टेंट है, पर वो एक सिर्फ ओनली इंपॉर्टेंट चीज नहीं है। इंपॉर्टेंट चीज है कि तुसी लोगों नाल मिलो, लोगों नाल जुड़ो, अपनी कम्युनिटी नाल जुड़ो, उदे विचों अपॉर्चुनिटीज निकल दी है। तुहानू नहीं पता कि जेड़ा तुसी अगला बंदा मिलन जा रहे हो, मे बी उदे कोलों ही तुहाडी बिजनेस डील निकलनी है, पर तुसी ये सोच नहीं जा सकते कि भाई मैं यू नो बिजनेस डील लैन जा रहा। इट इज मोर अबाउट, क्योंकि लोग भी रिस्पैक्टफुल होंगे ने जो तुसी उन्होंने समझण की कोशिश करो। डिफरेंट कल्चर तुसी वेख्या होगा इतने कि किन्ने सारे कल्चर है, एंड वो ही साडा माइंडसैट जिहड़ा है ना वधाउंदे ने। ग्लोबल परस्पैक्टिव जिन्हों कहने कि भाई यू नो जो तुसी डिफरेंट कंट्रीज डिफरेंट लोगों नाल मिलदे हो, तो लगता है कि सोचण दा तुहाडा तरीका बढ़ जाता है। तुसी अपने सिर्फ एक अपनी कम्युनिटी और अपने उस करके नहीं सोचते, तुसी ग्लोबल परस्पैक्टिव से सोचते हो कि भाई हुण देखो इंडिया आस्ट्रेलिया किन्ना काम हो रहा दोनों कंट्रीज विच। एक टाइम से था जदों असीं सिर्फ एक्सपोर्ट इंपोर्ट चीजा ना करते सीगे, हुण ते टेक्नोलॉजी स्किल्स आइडियाज हर चीज दा हो रहा है, क्योंकि एक ग्लोबल परस्पैक्टिव बन गया ना, कि लोगों की सोच वड्डी हो गई कि भाई असीं होर भी काम कर सकते हैं
10: जी। सो हुण अगर AICC दी गलबात करिए, सो AICC दा की उद्देश है, ते पंजाबी भाईचारे दे बहुत सारे लोग है छोटे कारोबार चला रहे ने, और AICC उहनां लई की कर सकदा है अते ओह किवें पहुंच कर सकदे ने?
11: ਤੁਸੀਂ ਸਭ ਤੋਂ ਪਹਿਲੇ ਤੇ ਸਮਝਣਾ ਜ਼ਰੂਰੀ ਹੈਗਾ ਕਿ ਚੇਂਬਰ ਆਫ ਕਾਮਰਸ ਹੁੰਦਾ ਕੀ ਹੈ। ਤੇ ਚੇਂਬਰ ਆਫ ਕਾਮਰਸ ਅਸਲ ਵਿੱਚ ਇੱਕ ਬਿਜ਼ਨਸ ਕਮਿਊਨਿਟੀ ਤੇ ਬਿਜ਼ਨਸ ਨੈਟਵਰਕ ਹੁੰਦਾ ਹੈ, ਜੋ ਬਿਜ਼ਨਸਿਸ ਪ੍ਰੋਫੈਸ਼ਨਲਸ ਇੰਡਸਟਰੀ ਲੀਡਰਸ ਤੇ ਗਵਰਨਮੈਂਟ ਸਟੇਕ ਹੋਲਡਰਸ ਨੂੰ ਇਕੱਠੇ ਲੈ ਕੇ ਆਉਂਦਾ ਹੈ, ਕਿਉਂਕਿ ਇੱਕ ਇੱਕ ਥਾਂ ਤੇ ਸਾਰਿਆਂ ਨਾਲ ਮਿਲਣਾ ਮੁਸ਼ਕਿਲ ਹੈਗਾ। ਤੇ ਜੇ ਅਸੀਂ ਇਵੈਂਟਸ ਕਰਦੇ ਹਾਂ, ਫੋਰਮਸ ਕਰਦੇ ਹਾਂ, ਤੁਸੀਂ ਵੇਖੋਗੇ ਤੁਸੀਂ ਉੱਥੇ ਗਵਰਨਮੈਂਟ ਆਫਿਸ਼ਲਸ ਵੀ ਹੈਗੇ, ਕੌਂਸਲਰਸ ਵੀ ਹੈਗੇ, ਯੂਨੀਵਰਸਿਟੀ ਦੇ ਲੋਕ ਵੀ ਹੈਗੇ, ਤੋ ਡਿਫਰੈਂਟ ਇੰਡਸਟਰੀਜ਼ ਦੇ ਤੇ ਡਿਫਰੈਂਟ ਪਬਲਿਕ ਪ੍ਰਾਈਵੇਟ ਸੈਕਟਰ ਦੇ ਲੋਕ ਹੁੰਦੇ ਨੇ। ਤੋ ਵਨ ਇਜ਼ ਦੈਟ ਕਿ ਭਈ ਅਸੀਂ ਉਹਨਾਂ ਸਾਰਿਆਂ ਨੂੰ ਇੱਕ ਥਾਂ ਤੇ ਇਕੱਠਾ ਕਰਦੇ ਹਾਂ। ਜਿਹੜਾ ਆਸਟ੍ਰੇਲੀਆ ਇੰਡੀਆ ਚੇਂਬਰ ਆਫ ਕਾਮਰਸ ਦਾ ਖਾਸ ਫੋਕਸ ਹੈਗਾ ਹੈ ਕਿ ਆਸਟ੍ਰੇਲੀਆ ਤੇ ਇੰਡੀਆ ਵਿਚਕਾਰ ਜਿਹੜਾ ਟ੍ਰੇਡ ਇਨਵੈਸਟਮੈਂਟ ਬਿਜ਼ਨਸ ਪ੍ਰੋਫੈਸ਼ਨਲ ਰਿਲੇਸ਼ਨਸ਼ਿਪ ਨੂੰ ਮਜ਼ਬੂਤ ਬਣਾਉਣਾ ਹੈਗਾ ਦੋਨਾਂ ਕੰਟਰੀਜ਼ ਦੇ। ਤੇ ਅਸੀਂ ਬਿਜ਼ਨਸਿਸ ਨੂੰ ਤੇ ਪ੍ਰੋਫੈਸ਼ਨਲ ਇੱਕ ਪਲੈਟਫਾਰਮ ਦਿੰਦੇ ਹਾਂ, ਕਨੈਕਟ ਕਰਦੇ ਹਾਂ। ਹੁਣ ਸਵਾਲ ਇਹ ਆਉਂਦਾ ਹੈ ਕਿ ਭਾਈ ਹੁਣ SMEs ਦਾ ਫਾਇਦਾ ਕਿਸ ਤਰ੍ਹਾਂ ਚੁੱਕ ਸਕਦੇ ਨੇ? ਤੇ ਇਹਦੇ ਵਿੱਚ ਤਿੰਨ ਚੀਜ਼ਾਂ ਹੈਗੀਆਂ ਜਿਹੜਾ ਚੇਂਬਰ ਕਰਦਾ ਹੈ, ਉਹ ਹੈਗਾ ਪਹਿਲੀ ਤੇ ਜਿਹੜੀ ਵਿਜ਼ੀਬਿਲਿਟੀ, ਕਨੈਕਸ਼ਨ ਤੇ ਓਪਰਚੁਨਿਟੀਜ਼। ਜਿਹੜਾ ਵਿਜ਼ੀਬਿਲਿਟੀ ਹੈਗਾ, ਕਈ SMEs ਬਹੁਤ ਵਧੀਆ ਪ੍ਰੋਡਕਟ ਬਣਾਉਂਦੇ ਨੇ, ਸਰਵਿਸਿਜ਼ ਆਫਰ ਕਰਦੇ ਨੇ, ਪਰ ਉਹ ਮਾਰਕੀਟ ਨੂੰ ਉਹਨਾਂ ਬਾਰੇ ਪਤਾ ਨਹੀਂ, ਉਹਦੇ ਉਹਨਾਂ ਦੇ ਕਸਟਮਰਸ ਨੂੰ ਉਹਨਾਂ ਪਤਾ ਨਹੀਂ, ਜਿਹੜੇ ਬਹੁਤ ਸਾਰੇ ਪੋਟੈਂਸ਼ੀਅਲ ਕਸਟਮਰਸ ਹੈਗੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਕੋਈ ਕਿੱਥੇ ਰੀਜਨ 'ਚ ਬੈਠ ਕੇ ਕੋਈ ਪ੍ਰੋਡਕਟ ਬਣਾ ਰਿਹਾ, ਕੋਈ ਸਰਵਿਸ ਆਫਰ ਕਰ ਰਿਹਾ। ਪਰ ਜਿਹੜੇ ਚੇਂਬਰ ਤੇ ਇਵੈਂਟਸ, ਫੋਰਮਸ, ਨੈਟਵਰਕਿੰਗ ਹੁੰਦੇ ਨੇ, ਉਹਦਾ 'ਚ ਵਿਜ਼ੀਬਿਲਿਟੀ ਵਧਾਉਣ ਵਿੱਚ ਮਦਦ ਕਰਦੇ ਨੇ। ਤੇ ਦੂਜਾ ਹੈਗਾ ਕਨੈਕਸ਼ਨ। ਕਈ ਵਾਰੀ ਬਿਜ਼ਨਸਿਸ ਦੀ ਸਭ ਤੋਂ ਵੱਡੀ ਬ੍ਰੇਕ ਥਰੂ ਜਿਹੜੀ ਆਉਂਦੀ ਹੈ ਨਾ, ਉਹ ਕਸਟਮਰ ਜਾਂ ਪਾਰਟਨਰ ਤੋਂ ਨਹੀਂ ਆਉਂਦੀ, ਪਰ ਇੱਕ ਇੰਟਰੋਡਕਸ਼ਨ ਤੋਂ ਆਉਂਦੀ ਹੈ। ਤੁਹਾਨੂੰ ਨਹੀਂ ਪਤਾ ਕਿ ਤੁਸੀਂ ਜਿਹੜੇ ਇਵੈਂਟ 'ਤੇ ਜਾ ਰਹੇ ਹੋ, ਜਿਹੜੇ ਫੋਰਮ ਨੂੰ ਅਟੈਂਡ ਕਰਨ ਜਾ ਰਹੇ ਹੋ, ਉੱਥੇ ਤੁਹਾਨੂੰ ਕੌਣ ਮਿਲੇਗਾ, ਕਿਹੜਾ ਗਵਰਨਮੈਂਟ ਅਫੀਸ਼ੀਅਲ, ਪਬਲਿਕ ਪ੍ਰਾਈਵੇਟ ਸੈਕਟਰ, ਯੂਨੀਵਰਸਿਟੀ, ਕਿੱਥੋਂ ਵੀ ਆ ਸਕਦਾ ਹੈ, ਕਾਰਪੋਰੇਟ ਆਰਗਨਾਈਜੇਸ਼ਨ ਤੋਂ। ਤੋ ਉਹ ਜਿਹੜੇ ਕਨੈਕਸ਼ਨ ਹੈਗੇ ਨਾ, ਉਹ ਬਹੁਤ ਜ਼ਰੂਰੀ ਹੈਗੇ ਬਿਜ਼ਨਸ ਨੂੰ ਵਧਾਉਣ ਲਈ। ਜਿਹੜੇ ਸਮਾਲ ਮੀਡੀਅਮ ਇੰਟਰਪ੍ਰਾਈਜ਼ ਨੂੰ ਜ਼ਿਆਦਾ ਓਪਰਚੁਨਿਟੀਜ਼ ਨਹੀਂ ਮਿਲਦੀਆਂ। ਤੇ ਤੀਜਾ ਹੈਗਾ ਜਿਹੜਾ ਓਪਰਚੁਨਿਟੀਜ਼, ਜਿਹੜਾ AICC ਬਿਜ਼ਨਸਿਸ ਨੂੰ ਲੋਕਲੀ ਨਹੀਂ ਇੰਟਰਨੈਸ਼ਨਲ ਓਪਰਚੁਨਿਟੀਜ਼ ਵੀ ਦਿੰਦਾ, ਕਿਉਂਕਿ ਅਸੀਂ ਬਹੁਤ ਸਾਰੇ ਕੰਮ ਕਰਦੇ ਹਾਂ ਬਿਟਵੀਨ ਆਸਟ੍ਰੇਲੀਆ ਐਂਡ ਇੰਡੀਆ, ਜਿਹੜੀਆਂ ਬਹੁਤ ਸਾਰੀਆਂ ਡੈਲੀਗੇਸ਼ਨ ਆਉਂਦੀਆਂ ਨੇ। ਹੁਣ ਅਸੀਂ ਪਿਛਲੇ ਹਫ਼ਤੇ ਜਿਹੜੀ ਟੈਕ ਇਨੋਵੇਸ਼ਨ ਡੈਲੀਗੇਸ਼ਨ ਆਈ ਸੀ, ਹੁਣ 18 ਤਰੀਕ ਨੂੰ ਜਿਹੜੀ ਹੈ ਯੂਨੀਵਰਸਿਟੀਜ਼ ਦੀ ਡੈਲੀਗੇਸ਼ਨ ਆ ਰਹੀ ਹੈ, ਜਿਹੜੇ ਮੇਜਰ ਯੂਨੀਵਰਸਿਟੀਜ਼ ਹੈਗੇ। ਤੋ ਜਿਹੜੇ ਵੀ ਬਿਜ਼ਨਸਿਸ ਐਜੂਕੇਸ਼ਨ ਸੈਕਟਰ 'ਚ ਕੰਮ ਕਰਦੇ ਆ, ਉਹਨਾਂ ਲਈ ਬਹੁਤ ਅੱਛਾ ਐਕਸਪੀਰੀਅੰਸ ਹੈ ਕਿ ਉਹ ਇੱਥੇ ਬੈਠੇ ਬੈਠੇ ਇੰਡੀਅਨ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰਸ ਯੂ ਨੋ ਹੈਡਸ ਆਫ ਯੂਨੀਵਰਸਿਟੀਜ਼ ਨੂੰ ਮਿਲ ਸਕਦੇ ਨੇ, ਉਹਨਾਂ ਨੂੰ ਇੰਡੀਆ ਜਾਣ ਦੀ ਵੀ ਲੋੜ ਨਹੀਂ. ਸੋ ਆਈ ਥਿੰਕ ਇਹ ਜਿਹੜੀਆਂ ਓਪਰਚੁਨਿਟੀਜ਼ ਹੈ ਨਾ ਇਹ AICC ਪ੍ਰੋਵਾਈਡ ਕਰਦਾ ਹੈ ਬਿਟਵੀਨ ਆਸਟ੍ਰੇਲੀਆ ਐਂਡ ਇੰਡੀਆ. ਸੋ ਇਹ ਤਿੰਨ ਚੀਜ਼ਾਂ ਆਈ ਫੀਲ ਇਜ਼ ਵੈਰੀ ਵੈਰੀ ਇੰਪੋਰਟੈਂਟ. ਐਂਡ ਮੈਨੂੰ ਇਹ ਲੱਗਦਾ ਹੈ ਕਿ ਅਕਸਰ ਜਿਹੜੀ ਬਿਜ਼ਨਸ 'ਚ ਸਕਸੈਸ ਹੈ ਨਾ ਉਹ ਮਿਹਨਤ ਨਾਲ ਤਾਂ ਆਉਂਦੀ ਹੈ, ਬਟ ਮਿਹਨਤ ਦੇ ਨਾਲ ਨਾਲ ਜਿਹੜਾ ਸਹੀ ਨੈਟਵਰਕ ਹੈ, ਨੌਲੇਜ ਹੈ ਅਤੇ ਜਿਹੜੀ ਓਪਰਚੁਨਿਟੀਜ਼ ਇਹ ਮਿਲਦੀਆਂ ਨੇ ਨਾ ਉਹ ਬਹੁਤ ਜ਼ਰੂਰੀ ਹੈ. ਅਤੇ ਸੀ ਐਟ AICC ਸਾਡਾ ਕੰਮ ਹੈ ਕਿ ਜੋ ਵੀ ਬਿਜ਼ਨਸ ਕਰ ਰਿਹਾ ਗਿਆ ਉਹਨਾਂ ਦੇ ਕੰਮ ਨੂੰ ਅਸੀਂ ਐਂਪਲੀਫਾਈ ਕਰੀਏ, ਉਹਨਾਂ ਦੇ ਲਈ ਨਵੇਂ ਦਰਵਾਜ਼ੇ ਖੋਲੀਏ ਤੇ ਉਹ ਸਿਰਫ ਸਰਵਾਈਵ ਨਾ ਕਰਨ ਬਲਕਿ ਗਰੋ ਕਰਨ, ਸਕੇਲ ਕਰਨ ਨਵੀਂ ਮਾਰਕੀਟ ਵਿੱਚ.
4: Bike sputtering on me.
5: That's not what you want on a cross-country trip.
4: Yeah, you're telling me. Looks like my journey ends here.
5: No, mate. You ride with Geico Motorcycle Insurance and got their 24/7 emergency roadside service. They'll fix your bike right up. Where you headed, anyways?
4: Oh, I'm going to Cromhenge. You ever been?
5: No, I can't say I have.
4: It's like Stonehenge, but shiny.
6: It feels good to ride with help. It feels good to Geico. Emergency roadside service is optional coverage.
1: 50 states, one national mall, 2 weeks of freedom. The Great American State Fair opens June 25th in Washington, D.C. All 50 states, live music and rodeo, innovation, arts, culture, and American patriotism. Every day brings a new theme celebrating the best of who we are, capped by the largest fireworks display in the world on July 4th. This is for every American. Admission is free. Plan your trip at freedom250.org. Freedom 250, the Great American State Fair. Be there.
12: Starting a new life in Australia isn't easy.
13: A lot of companies have rejected me.
14: Sometimes I feel like, oh, I'm gonna quit, I've give up.
12: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
15: SBS ਰੇਡੀਓ ਐਪ ਨੂੰ ਅੱਜ ਹੀ ਡਾਊਨਲੋਡ ਕਰੋ ਤੇ ਆਪਣੇ ਪਸੰਦੀਦਾ ਪ੍ਰੋਗਰਾਮਾਂ ਦਾ ਆਨੰਦ ਮਾਣੋ। ਇਸ ਨੂੰ ਐਪ ਸਟੋਰ ਜਾਂ ਗੂਗਲ ਪਲੇ ਤੋਂ ਮੁਫਤ ਪ੍ਰਾਪਤ ਕਰੋ।
9: ਸੋ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ ਜਿਹੜਾ ਤੁਸੀਂ ਲਾਈਵ ਸੁਣ ਰਹੇ ਹੋ, ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸਮ ਸੀ। ਪ੍ਰੋਗਰਾਮ ਆਪਣੇ ਅੰਤਲੇ ਪੜਾਅ ਦੇ ਵਿੱਚ ਪਹੁੰਚ ਚੁੱਕਾ ਹੈ ਔਰ ਵੇਲਾ ਸਾਡੀ ਅੱਜ ਦੀ ਆਖਰੀ ਪੇਸ਼ਕਾਰੀ ਦਾ। ਹੁਣ ਗੱਲ ਕਰਾਂਗੇ ਜੀ ਆਸਟ੍ਰੇਲੀਆ ਐਕਸਪਲੇਨ ਦੇ ਐਪੀਸੋਡ ਦੇ ਤਹਿਤ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਡੋਨੇਸ਼ਨ ਹੈ ਔਰ ਫੰਡ ਰੇਜ਼ਿੰਗ ਹੈ ਇਹਦੇ ਨਾਲ ਜੁੜੇ ਨਿਯਮ ਕੀ ਹੈਗੇ ਹੈ ਔਰ ਤੁਸੀਂ ਇਹ ਕਿਵੇਂ ਯਕੀਨੀ ਬਣਾ ਸਕਦੇ ਹੋ ਕਿ ਤੁਹਾਡੀ ਜਿਹੜੀ ਮਦਦ ਹੈ ਉਹ ਸਹੀ ਮਕਸਦ ਵਾਸਤੇ ਪਹੁੰਚ ਰਹੀ ਹੈ ਜਾਂ ਸਹੀ ਹੱਥਾਂ ਤੱਕ ਪਹੁੰਚ ਰਹੀ ਹੈ, ਸਾਰਾ ਵੇਰਵਾ ਲੈ ਕੇ ਤੁਹਾਡੇ ਨਾਲ ਸਾਂਝ ਪਾ ਰਹੇ ਹੈ ਸਾਡੇ ਸਾਥੀ MP ਸਿੰਘ। ਆਓ ਸੁਣਦੇ ਹਾਂ।
16: ਤੁਸੀਂ ਹੋ SBS ਪੰਜਾਬੀ ਦੇ ਨਾਲ।
17: ਹਾਜ਼ਰੀਨ, ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰਾ ਸਮਾਜਿਕ ਅਤੇ ਮਨੁੱਖੀ ਭਲਾਈ ਦੇ ਕਾਰਜਾਂ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਂਦਾ ਹੈ। ਆਸਟ੍ਰੇਲੀਆ ਐਕਸਪਲੇਨ ਦੀ ਇਹ ਰਿਪੋਰਟ ਅੱਜ ਦੱਸ ਰਹੀ ਹੈ ਕਿ ਦਾਨ ਅਤੇ ਫੰਡਰੇਜ਼ਿੰਗ ਨਾਲ ਜੁੜੇ ਨਿਯਮ ਕੀ ਹਨ, ਕਦੋਂ ਲਾਇਸੈਂਸ ਦੀ ਲੋੜ ਪੈ ਸਕਦੀ ਹੈ ਅਤੇ ਕਿਸ ਤਰ੍ਹਾਂ ਇਸ ਨੂੰ ਯਕੀਨੀ ਬਣਾਇਆ ਜਾਵੇ ਕਿ ਤੁਹਾਡੀ ਮਦਦ ਸਹੀ ਮਕਸਦ ਤੱਕ ਪਹੁੰਚ ਵੀ ਰਹੀ ਹੈ ਜਾਂ ਨਹੀਂ। ਜੀ ਹਾਂ, ਆਸਟ੍ਰੇਲੀਆ ਵਿੱਚ ਫੰਡਰੇਜ਼ਿੰਗ ਨਾਲ ਸੰਬੰਧਿਤ ਕਾਨੂੰਨਾਂ ਨੂੰ ਸਮਝਣਾ ਕਈ ਵਾਰ ਔਖਾ ਹੋ ਜਾਂਦਾ ਹੈ। ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਹਰ ਰਾਜ ਅਤੇ ਖੇਤਰ ਦੇ ਆਪਣੇ ਵੱਖਰੇ ਫੰਡਰੇਜ਼ਿੰਗ ਕਾਨੂੰਨ ਹਨ। ਫੰਡਰੇਜ਼ਰਾਂ ਨੂੰ ਸਥਾਨਕ ਕੌਂਸਲਾਂ ਦੀਆਂ ਮਨਜ਼ੂਰੀਆਂ ਅਤੇ ਹੋਰ ਕਾਨੂੰਨਾਂ ਜਿਵੇਂ ਆਸਟ੍ਰੇਲੀਅਨ ਕੰਜ਼ਿਊਮਰ ਲਾਅ ਅਤੇ ਗੋਪਨੀਯਤਾ ਕਾਨੂੰਨਾਂ ਦੀ ਪਾਲਣਾ ਵੀ ਕਰਨੀ ਪੈ ਸਕਦੀ ਹੈ। ਆਸਟ੍ਰੇਲੀਅਨ ਚੈਰਿਟੀਜ਼ ਐਂਡ ਨਾਟ ਫਾਰ ਪ੍ਰੋਫਿਟ ਕਮਿਸ਼ਨ ਜਾਂ ACNC ਆਸਟ੍ਰੇਲੀਆ ਦੀ ਚੈਰਿਟੀ ਨਿਯੰਤਰਕ ਸੰਸਥਾ ਹੈ ਜੋ ਇਹ ਯਕੀਨੀ ਬਣਾਉਂਦੀ ਹੈ ਕਿ ਰਜਿਸਟਰਡ ਚੈਰਿਟੀਆਂ ਕਾਨੂੰਨੀ ਤੌਰ ਉੱਤੇ ਕੰਮ ਕਰਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਰ੍ਹਾਂ ਨਿਭਾਉਣ। ਹਾਲਾਂਕਿ ਫੰਡਰੇਜ਼ਿੰਗ ਕਿਵੇਂ ਕੀਤੀ ਜਾਂਦੀ ਹੈ ਇਸ ਉੱਤੇ ACNC ਦੀ ਸਿੱਧੀ ਨਿਗਰਾਨੀ ਨਹੀਂ ਹੁੰਦੀ, ਇਹ ਜ਼ਿੰਮੇਵਾਰੀ ਹਰ ਰਾਜ ਜਾਂ ਖੇਤਰ ਦੀ ਆਪਣੀ ਹੁੰਦੀ ਹੈ। ACNC ਦੀ ਕਮਿਸ਼ਨਰ ਸੂ ਵੁੱਡਵਾਰਡ ਇਸ ਬਾਰੇ ਇਸ ਤਰ੍ਹਾਂ ਸਮਝਾਉਂਦੇ ਹਨ।
18: Our main role is to register charities and make sure they follow certain rules. So, for example, if you collect money from the public in a shopping centre, there are specific rules that your organisation would have to follow, and these are state-based, so they can vary depending what state you're in. We care about where the money goes, so what happens with the funds that are raised, but we're not the regulator for fundraising.
17: ਹਾਲਾਂਕਿ ACNC ਨਾਲ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਨਹੀਂ ਹੈ, ਪਰ ਜੇ ਕੋਈ ਚੈਰਿਟੀ ਰਜਿਸਟਰ ਵਿੱਚ ਦਰਜ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਦੀ ਗੈਰ ਮੁਨਾਫਾ ਸੰਸਥਾ ਵਜੋਂ ਜਾਂਚ ਹੋ ਚੁੱਕੀ ਹੈ ਅਤੇ ਉਹ ਚੰਗੇ ਪ੍ਰਬੰਧਨ ਦੇ ਮਾਪਦੰਡਾਂ ਉੱਤੇ ਖਰੀ ਉਤਰਦੀ ਹੈ। ਕਮਿਸ਼ਨਰ ਵੁੱਡਵਾਰ ਕਹਿੰਦੇ ਹਨ ਕਿ ਜੇ ਕੋਈ ਚੈਰਿਟੀ ਰਜਿਸਟਰ ਵਿੱਚ ਦਰਜ ਹੈ ਤਾਂ ਉਸ ਦੀ ਜਾਣਕਾਰੀ ਦੀ ਜਾਂਚ ਕਰਨਾ ਬਹੁਤ ਆਸਾਨ ਹੈ।
18: You can look up the charity register just on your phone, on your computer. If you just put in the words charity register, you'll find us. It's often very helpful for people because it can give you information about who runs the charity, what type of activities it does, where it gets its money from. So before you donate, you can get that information to make sure that your money is going to the cause that you most care about. And you can also feel confident that it's a real registered charity and they do have obligations to follow certain rules about good governance.
17: ਸਾਰੀਆਂ ਰਜਿਸਟਰਡ ਚੈਰਿਟੀਆਂ ਦਾਨ ਲਈ ਟੈਕਸ ਕਟੌਤੀ ਯੋਗ ਰਸੀਦਾਂ ਜਾਰੀ ਨਹੀਂ ਕਰ ਸਕਦੀਆਂ। ਜਸਟਿਸ ਕੁਨੈਕਟ ਦੀ ਨਾਟ ਫੋਰ ਪ੍ਰੋਫਿਟ ਲਾਅ ਸੇਵਾ ਨਾਲ ਜੁੜੀ ਵਕੀਲ ਐਮੀ ਵਿਲੀਅਮਸ ਇਸ ਬਾਰੇ ਇਸ ਤਰ੍ਹਾਂ ਖੁਲਾਸਾ ਕਰਦੀ ਹੈ।
19: Donations are tax deductible only when the donation is made to an organisation that the tax office, so the ATO, has endorsed as having deductible gift recipient or DGR status. And the way you can work that out is to go to a website called ABR Lookup or ABN Lookup and type in the name of the organisation, and it will very clearly state if an organisation has DGR status.
17: ਜੇ ਤੁਹਾਨੂੰ ਕਿਸੇ ਚੈਰਿਟੀ ਦੀ ਫੰਡ ਰੇਜ਼ਿੰਗ ਪ੍ਰਕਿਰਿਆ ਬਾਰੇ ਕੋਈ ਚਿੰਤਾ ਹੈ ਤਾਂ ਤੁਸੀਂ ਆਪਣੇ ਰਾਜ ਜਾਂ ਖੇਤਰ ਦੀ ਨਿਯੰਤਰਕ ਸੰਸਥਾ ਨਾਲ ਸੰਪਰਕ ਕਰ ਸਕਦੇ ਹੋ। ACNC ਵੀ ਕੁਝ ਮਾਮਲਿਆਂ ਵਿੱਚ ਦਖਲ ਦੇ ਸਕਦੀ ਹੈ, ਜਿਵੇਂ ਕਿ ਜਦੋਂ ਕੋਈ ਚੈਰਿਟੀ ਇਕੱਠੇ ਕੀਤੇ ਗਏ ਸਾਰੇ ਫੰਡਾਂ ਦਾ ਸਹੀ ਹਿਸਾਬ ਨਾ ਦੇ ਸਕੇ। ACNC ਨੂੰ ਮਿਲਣ ਵਾਲੀ ਹਰ ਸ਼ਿਕਾਇਤ ਦੀ ਜਾਂਚ ਕੀਤੀ ਜਾਂਦੀ ਹੈ, ਹਾਲਾਂਕਿ ਸ਼ਿਕਾਇਤਕਰਤਾ ਨੂੰ ਆਮ ਤੌਰ ਉੱਤੇ ਸਿਰਫ ਇਹ ਪੁਸ਼ਟੀ ਮਿਲਦੀ ਹੈ ਕਿ ਸ਼ਿਕਾਇਤ ਪ੍ਰਾਪਤ ਹੋ ਗਈ ਹੈ। ਕਮਿਸ਼ਨਰ ਵੁੱਡਵਾਰਡ ਦੁਬਾਰਾ ਇਸ ਤਰ੍ਹਾਂ ਸਮਝਾਉਂਦੇ ਹਨ।
18: There is the ability to report any concern that they have, and there's a form on our website to do that. If they wish, they can do it anonymously, and we do take those concerns seriously. Sometimes people get a bit upset that they don't hear whether we're investigating or not. Now, under the Act of Parliament that sets us up, we're not able to keep people posted about what's happened with their concern, but I would assure people it doesn't mean that we haven't looked at it.
17: ਜੇ ਤੁਹਾਨੂੰ ਸ਼ੱਕ ਹੈ ਕਿ ਕੋਈ ਫੰਡਰੇਜ਼ਿੰਗ ਮੁਹਿੰਮ ਧੋਖਾਧੜੀ ਹੋ ਸਕਦੀ ਹੈ ਤਾਂ ਦਾਨ ਨਾ ਦਿਓ ਅਤੇ ਇਸ ਦੀ ਰਿਪੋਰਟ ਆਪਣੇ ਸਥਾਨਕ ਨਿਯੰਤਰਕ ਜਾਂ ਕੌਮੀ ਸੇਵਾ ਸਕੈਮ ਵਾਚ ਨੂੰ scamwatch.gov.au ਰਾਹੀਂ ਕਰੋ। ਆਨਲਾਈਨ ਦਾਨ ਦਿੰਦਿਆਂ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਤੁਸੀਂ ਅਧਿਕਾਰਤ ਵੈਬਸਾਈਟ ਉੱਤੇ ਹੋ। ਜਲਦਬਾਜ਼ੀ ਤੋਂ ਬਚੋ, ਸ਼ੱਕੀ ਲਿੰਕਾਂ ਉੱਤੇ ਕਲਿੱਕ ਨਾ ਕਰੋ ਅਤੇ ਫੰਡਰੇਜ਼ਿੰਗ ਦੀ ਪਿਛੋਕੜ ਦੀ ਜਾਂਚ ਕਰੋ। ਪਰ ਜੇ ਕੋਈ ਵਿਅਕਤੀ ਤੁਹਾਡੇ ਕੋਲ ਸਿੱਧਾ ਆ ਕੇ ਦਾਨ ਮੰਗੇ ਤਾਂ ਕੀ ਕੀਤਾ ਜਾਵੇ? ਪੀਟਰ ਹਿਲਸ ਜੌਨਸ ਪਬਲਿਕ ਫੰਡਰੇਜ਼ਿੰਗ ਰੈਗੂਲੇਟਰੀ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਇਹ ਸੰਸਥਾ ਆਸਟ੍ਰੇਲੀਆ ਵਿੱਚ ਫੇਸ ਟੂ ਫੇਸ ਫੰਡਰੇਜ਼ਿੰਗ ਕਰਨ ਵਾਲੀਆਂ ਚੈਰਿਟੀਆਂ ਅਤੇ ਏਜੰਸੀਆਂ ਦੀ ਨੁਮਾਇੰਦਗੀ ਕਰਦੀ ਹੈ। ਉਹ ਫੇਸ ਟੂ ਫੇਸ ਫੰਡਰੇਜ਼ਿੰਗ ਨਾਲ ਜੁੜੀਆਂ ਸੰਭਾਵਿਤ ਧੋਖਾਧੜੀਆਂ ਦੇ ਕੁਝ ਸੰਕੇਤਾਂ ਬਾਰੇ ਇਸ ਤਰ੍ਹਾਂ ਸਮਝਾਉਂਦੇ ਹਨ।
20: If the individual fundraiser on the street or at your doorstep isn't in uniform, doesn't have a photo ID, and is in particular asking for a cash donation or only asking for a one-off donation, those are all things which should certainly alert members of the public that it might not be a legitimate fundraiser. Our message really is that if in doubt, don't donate. Take your time, pause. You can always go on the website, call the charity to verify, and then you can donate at a future time.
17: ਆਸਟ੍ਰੇਲੀਆ ਵਿੱਚ ਰੂਬਰੂ ਫੰਡਰੇਜ਼ਿੰਗ ਕਰਨ ਵਾਲਿਆਂ ਦੀਆਂ ਤਿੰਨ ਮੁੱਖ ਕਿਸਮਾਂ ਹਨ: ਸੜਕਾਂ ਉੱਤੇ ਫੰਡਰੇਜ਼ਿੰਗ ਕਰਨ ਵਾਲੇ, ਘਰ ਘਰ ਜਾ ਕੇ ਦਾਨ ਮੰਗਣ ਵਾਲੇ ਅਤੇ ਸ਼ਾਪਿੰਗ ਸੈਂਟਰਾਂ ਵਿੱਚ ਕੰਮ ਕਰਨ ਵਾਲੇ ਫੰਡਰੇਜ਼ਰ। ਅਤੇ ਜੇ ਤੁਸੀਂ ਖੁਦ ਕਿਸੇ ਮਕਸਦ ਲਈ ਫੰਡ ਇਕੱਠਾ ਕਰਨਾ ਚਾਹੁੰਦੇ ਹੋ ਤਾਂ ਕੀ ਕਰਨਾ ਚਾਹੀਦਾ ਹੈ? ਜਸਟਿਸ ਕੁਨੈਕਟ ਦੀ ਏਮੀ ਵਿਲੀਅਮਸ ਕਹਿੰਦੀ ਹੈ ਕਿ ਸਭ ਤੋਂ ਪਹਿਲਾਂ ਆਪਣੇ ਰਾਜ ਜਾਂ ਖੇਤਰ ਦੇ ਨਿਯੰਤਰਕ ਨਾਲ ਜਾਂਚ ਕਰੋ ਕਿ ਕੀ ਤੁਹਾਨੂੰ ਲਾਇਸੈਂਸ ਦੀ ਲੋੜ ਹੈ ਅਤੇ ਕਿਹੜੇ ਨਿਯਮ ਲਾਗੂ ਹੁੰਦੇ ਹਨ।
19: So that's things like asking your friends or family for money to support a personal activity. Like, for example, I want to go overseas and I want you to donate to my volunteering adventure overseas. Fundraising at work. So if you've got an employee at your workplace who needs to get medical expenses paid for, and you fundraise in your workplace for that to happen, that's typically not regulated by fundraising laws.
17: ਉਦਾਹਰਨ ਵਜੋਂ ਦੋਸਤਾਂ ਜਾਂ ਪਰਿਵਾਰ ਤੋਂ ਕਿਸੇ ਨਿੱਜੀ ਯੋਜਨਾ ਲਈ ਪੈਸਾ ਮੰਗਣਾ ਜਾਂ ਕਿਸੇ ਕਰਮਚਾਰੀ ਦੇ ਇਲਾਜ ਦੇ ਖਰਚੇ ਲਈ ਕੰਮ ਵਾਲੀ ਥਾਂ ਉੱਤੇ ਪੈਸਾ ਇਕੱਠਾ ਕਰਨਾ ਆਮ ਤੌਰ 'ਤੇ ਫੰਡਰੇਜ਼ਿੰਗ ਕਾਨੂੰਨਾਂ ਦੇ ਅਧੀਨ ਨਹੀਂ ਆਉਂਦਾ। ਪਰ ਜੇ ਤੁਸੀਂ ਔਨਲਾਈਨ ਕਰਾਊਡ ਫੰਡਿੰਗ ਮੁਹਿੰਮ ਸ਼ੁਰੂ ਕਰ ਰਹੇ ਹੋ ਤਾਂ ਬਹੁਤ ਸੰਭਾਵਨਾ ਹੈ ਕਿ ਤੁਹਾਡੀ ਫੰਡਰੇਜ਼ਿੰਗ ਨਿਯੰਤਰਿਤ ਗਤੀਵਿਧੀ ਮੰਨੀ ਜਾਵੇਗੀ। ਏਮੀ ਵਿਲੀਅਮਸ ਔਨਲਾਈਨ ਫੰਡਰੇਜ਼ਿੰਗ ਨਾਲ ਜੁੜੀਆਂ ਦੋ ਮਹੱਤਵਪੂਰਨ ਗੱਲਾਂ ਨੂੰ ਉਜਾਗਰ ਕਰਦੀ ਹੈ। ਪਹਿਲੀ, ਇਸ ਉੱਤੇ ਵੱਖ-ਵੱਖ ਰਾਜਾਂ ਅਤੇ ਖੇਤਰਾਂ ਦੇ ਵੱਖਰੇ ਕਾਨੂੰਨ ਲਾਗੂ ਹੋ ਸਕਦੇ ਹਨ। ਦੂਜੀ, ਇਹ ਸਪੱਸ਼ਟ ਤੌਰ ਉੱਤੇ ਦੱਸਣਾ ਜ਼ਰੂਰੀ ਹੈ ਕਿ ਇਕੱਠੇ ਕੀਤੇ ਪੈਸੇ ਕਿੱਥੇ ਅਤੇ ਕਿਸ ਮਕਸਦ ਲਈ ਵਰਤੇ ਜਾਣਗੇ ਤਾਂ ਜੋ ਦਾਨ ਦੇਣ ਵਾਲਿਆਂ ਨੂੰ ਗੁੰਮਰਾਹ ਨਾ ਕੀਤਾ ਜਾ ਸਕੇ। ਦੋਸਤੋ, ਜ਼ੋਈ ਥਰਮੈਂਡੋ ਦੀ ਮਦਦ ਨਾਲ ਤਿਆਰ ਕੀਤੀ ਆਸਟ੍ਰੇਲੀਆ ਐਕਸਪੀਰੀਅੰਸ ਦੀ ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਜ਼ਰੂਰ ਦੱਸਿਓ। ਈਮੇਲ ਕਰਿਓ punjabi.program@sbs.com.au। ਸੁਣਦੇ ਰਹੋ SBS ਪੰਜਾਬੀ। ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ।
16: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।